ਮੇਰੀ ਚਿੰਤਾ ਮਿਟ ਗਈ ਹੈ ਔਰ ਮਾਂ ਨਾ ਮੈਨੂੰ ਡਰ ਆਉਂਦਾ ਹੈ ਅਤੇ ਨਾ ਮੇਰੇ ਅੰਦਰ ਕੋਈ ਚਿੰਤਾ ਆਉਂਦੀ ਇਸ ਲਈ ਕਿ ਤੂੰ ਮੇਰਾ ਸਾਰੀਆਂ ਥਾਵਾਂ 'ਤੇ ਰਾਖੀ ਕਰਨਾ ਸਾਰੀਆਂ ਥਾਵਾਂ 'ਤੇ ਤੂੰ ਮੇਰਾ ਰਾਖਾ ਹੈ ਜੇ ਤੂੰ ਮੇਰੇ ਨਾਲ ਹੈ ਤੇ ਮੈਨੂੰ ਡਰ ਕਿਸਦਾ ਜੇ ਤੂੰ ਮੇਰੇ ਨਾਲ ਹੈ ਤੇ ਮੈਨੂੰ ਅੱਗ ਕੀ ਕਰੂਗੀ ਜੇ ਤੂੰ ਮੇਰੇ ਨਾਲ ਹੈ ਤੇ ਮੈਨੂੰ ਕੋਈ ਬਿਪਤਾ ਸੰਸਾਰ ਦੀ ਸਤਾ ਨਹੀਂ ਸਕਦੀ ਔਰ ਮੇਰਾ ਕੋਈ ਨੁਕਸਾਨ ਔਰ ਡਰਾ ਧਮਕਾ ਨਹੀਂ ਸਕਦੀ ਮੈਨੂੰ ਕਿਉਂਕਿ ਤੂੰ ਮੇਰਾ ਰਾਖਾ ਹੈ ਸਾਰੀਆਂ ਥਾਵਾਂ ਤੇ ਇਸੇ ਲਈ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹਜ਼ੂਰ ਨੇ ਬੜੇ ਮਾਣ ਵਿੱਚ ਬੜੇ ਜ਼ੋਰ ਵਿੱਚ ਕਿਹਾ ਕਿ ਏਡਾ ਮੇਰਾ ਵਾਹਿਗੁਰੂ ਵੱਡਾ ਹੈ ਕਿ ਭਾਵੇਂ ਮੈਂ ਅੱਗ ਵਿੱਚ ਭਾਵੇਂ ਮੈਂ ਦੇਗ ਵਿੱਚ ਭਾਵੇਂ ਤੱਤੀਆਂ ਰੇਤਾਂ ਸੀਸ ਤੇ ਪਈਆਂ ਪਰ ਮੈਨੂੰ ਤੱਤੀ ਵਾਹ ਵੀ ਨਹੀਂ ਲੱਗੀ ਇਹ ਕੌਣ ਕਹੇਗਾ ਖਸਮ ਵਾਲਾ ਮਾਲਕ ਵਾਲਾ ਗੁਰੂ ਵਾਲਾ ਜਿਹੜਾ ਹੈ ਹੀ ਬੇਗੁਰਾ ਉਹ ਕਹੇਗਾ ਕਿ ਜਿਸ ਨੂੰ ਕਦੀ ਪਿਤਾ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਹੀ ਨਹੀਂ ਪ੍ਰਾਪਤ ਹੋਇਆ ਉਹ ਮਾਣ ਕੀ ਕਰ ਸਕਦਾ ਕਿਸੇ ਉੱਤੇ ਜਿਸ ਨੇ ਕਦੀ ਪਿਤਾ ਕੋਲੋਂ ਅੰਮ੍ਰਿਤ ਹੀ ਨਹੀਂ ਪੀਤਾ ਉਹ ਕਹਿ ਸਕਦਾ ਹੈ ਕਿ ਮੇਰਾ ਬਾਪੂ ਮੇਰਾ ਪਿਤਾ ਮੇਰੇ ਵਾਸਤੇ ਆਹ ਕਰੇਗਾ ਨਹੀਂ ਕਹਿ ਸਕੇਗਾ ਉਹਨੂੰ ਆਪਣੀ ਕਮਜ਼ੋਰੀ ਦਾ ਪਤਾ ਹੈ ਲੇਕਿਨ ਸਤਿਗੁਰ ਸੱਚਾ ਪਾਤਸ਼ਾਹ ਬੜੇ ਤਾਣ ਨਾਲ ਬੜੇ ਮਾਣ ਨਾਲ ਹਜ਼ੂਰ ਫਰਮਾਉਂਦੇ ਨੇ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਾਖ ਲਈਏ ਤਿਨ ਰੱਖਣ ਹਾਰ ਸਾ ਵਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਉਸ ਮਾਣ ਵਿੱਚ ਆ ਕੇ ਤਾਣ ਵਿੱਚ ਆ ਕੇ ਅਸੀਂ ਕੌਣ ਹਾਂ ਸਾਰੇ ਬੱਚੇ ਸਾਰਾ ਪਰਿਵਾਰ ਸਤਿਗੁਰੂ ਜੀ ਦਾ ਬੱਚੇ ਔਰ ਬੱਚੀਆਂ ਪਰਿਵਾਰ ਮਾਲਕ ਸਤਿਗੁਰੂ ਸਤਿਗੁਰੂ ਪਰਿਵਾਰ ਦਾ ਮਾਲਕ ਹੈ ਸਾਡਾ ਤੋ ਅਸਾਂ ਇਹ ਤੋਂ ਕਦੀ ਨਹੀਂ ਕਹਿਣਾ ਕਿ ਅਸੀਂ ਸਤਿਗੁਰੂ ਦਾ ਪਰਿਵਾਰ ਹਾਂ ਪਰ ਆਪਾਂ ਪੜ੍ਹ ਲਈਏ ਜ਼ਰੂਰ ਸਾਰੀ ਸੰਗਤ ਪੜ੍ਹਿਓ ਗੁਰੂ ਅਰਜਨ ਦੇਵ ਅਕਾਲ ਪੁਰਖ ਦੀ ਗੋਦ ਵਿੱਚ ਤੇ ਸਾਰੀ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਫੋਟੋ ਤੇ ਇਵੇਂ ਆਏਗੀ ਨਾ ਪਤਾ ਤੇ ਇਵੇਂ ਲੱਗੇਗਾ ਨਾ ਅਕਾਲ ਪੁਰਖ ਦੀ ਗੋਦ ਵਿੱਚ ਅਕਾਲ ਪੁਰਖ ਦੇ ਚਰਨਾਂ ਉੱਤੇ ਸਾਹਿਬ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਔਰ ਉਹਨਾਂ ਦੇ ਚਰਨਾਂ ਉੱਤੇ ਆਪਾਂ ਸਾਰੇ ਉਸ ਮਾਣ ਵਿੱਚ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਿਵੇਂ ਉਹਨਾਂ ਨੇ ਮਾਣ ਕੀਤਾ ਆਪਾਂ ਵੀ ਮਾਣ ਕਰੀਏ ਨਾ ਸਾਰੇ ਤੋ ਬੋਲਿਓ ਸਾਰੇ ਬੀਬੀਆਂ ਉੱਚੀ ਆਵਾਜ਼ ਵਿੱਚ ਔਰ ਵਧੇ ਕੰਟਰੋਲ ਵਿੱਚ ਗੱਲਬਾਤ ਛੋਟੀ ਛੋਟੀ ਸਾਡੇ ਕੋਲ ਨਹੀਂ ਆਉਣੀ ਚਾਹੀਦੀ ਕਿਉਂਕਿ ਸਤਸੰਗ ਹੈ ਸੱਚਖੰਡ ਹੈ ਵੈਕੁੰਠ ਹੈ ਇਸ ਦੀ ਮਹਿਮਾ ਦਾ ਪਾਰਾਵਾਰ ਨਹੀਂ ਜੇ ਅਸੀਂ ਨਹੀਂ ਸੋਚਾਂਗੇ ਤੇ ਬੇਅਦਬ ਹੋਵਾਂਗੇ ਸਾਰੇ ਪੜਿਓ

ਭਰਿਆ ਹੋਵੇ ਜਾਂ ਬਾਲਟੀ ਉਹਦੇ ਵਿੱਚ ਚੱਕੀਏ ਤਾਂ ਸਾਨੂੰ ਸਾਡਾ ਚਿਹਰਾ ਨਜ਼ਰ ਆਵੇਗਾ। ਇਸੇ ਤਰ੍ਹਾਂ ਹੀ ਸਾਰਿਆਂ ਵਿੱਚ ਪਰਮੇਸ਼ਰ ਜਦੋਂ ਦੇਖਾਂਗੇ ਉਦੋਂ ਨਜ਼ਰ ਆਵੇਗਾ।

ਸ਼ਾਨ ਵੀ ਸੜ ਗਈ, ਸਮਾਨ ਵੀ ਸੜ ਗਿਆ, ਬੱਚੇ ਬਾਹਰ ਬੈਠੇ ਨੇ, ਘਰ ਕੁਝ ਸੁਥਰ ਪਿਆ ਸੀ। ਭਗਤ ਜੀ ਦੇ ਘਰੋਂ ਕਹਿਣ ਲੱਗੇ, ਸਵਾਮੀ ਜੀ ਇਹ ਸੂਤਰ ਬਾਜ਼ਾਰ ਵੇਚ ਕੇ

ਤੁਸੀਂ ਨਾਮਦੇਵ ਦੇ ਕੋਲੋਂ ਕੀ ਲੈਣਾ? ਬ੍ਰਾਹਮਣ ਭਗਵਾਨ ਕਹਿੰਦੇ ਨੇ, ਭਾਈ ਮੈਂ ਸੁਣਿਆ ਨਾਮਦੇਵ ਬੜਾ ਦਾਨੀ, ਮੇਰੇ ਕੋਲ ਕੱਪੜੇ ਨਹੀਂ ਹੈਗੇ, ਹੋ ਸਕਦਾ ਉਹਦੇ ਕੋਲੋਂ ਕੋਈ ਕੱਪੜਾ ਮਿਲ ਜਾਏ। ਨਾਮਦੇਵ ਜੀ ਕਹਿਣ ਲੱਗੇ, ਬ੍ਰਾਹਮਣ ਦੇਵਤਾ, ਨਾਮਦੇਵ ਦਾ ਘਰ ਬੜਾ ਦੂਰ, ਜਿੰਨਾ ਤੁਹਾਨੂੰ ਕੱਪੜਾ ਚਾਹੀਦਾ ਮੇਰੇ ਕੋਲ ਸੂਤਰ ਲੈ ਲਓ। ਭਗਤ ਜੀ ਨੇ ਅੱਧਾ ਸੂਤਰ ਉਸ ਬ੍ਰਾਹਮਣ ਨੂੰ ਦੇ ਦਿੱਤਾ। ਅੱਧਾ ਸੂਤਰ ਲੈ ਕੇ ਉਹ ਭਗਵਾਨ ਕਹਿਣ ਲੱਗੇ, ਭਾਈ ਹੁਣ ਤਾਂ ਨਾਮਦੇਵ ਦਾ ਘਰ ਦੱਸ ਦੇ। ਭਗਤ ਜੀ ਕਹਿਣ ਲੱਗੇ, ਹੁਣ ਕੀ ਲੈਣਾ? ਕਹਿਣ ਲੱਗੇ, ਭਾਈ ਸੂਟ ਤੂੰ ਦੇ ਦਿੱਤਾ ਤੇ ਪੱਗ ਦਾ ਕੱਪੜਾ ਮੈਂ ਨਾਮਦੇਵ ਕੋਲੋਂ ਲੈ ਲਾਂ। ਤੇ ਨਾਮਦੇਵ ਜੀ ਨੇ ਸਾਰਾ ਹੀ ਸੂਤਰ ਦੇ ਦਿੱਤਾ ਤੇ ਆਪ ਬੰਦਗੀ

ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਰ ਤੇ ਕੀਏ ਕਰਨ ਲਾਗੇ ਵਾਰ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇੱਥੇ ਚੰਨ ਹੁੰਦਿਆਂ ਗੁਰਬਿਨ ਘੋਰ ਅੰਧਾਰ ਨਾਨਕ ਗੁਰੂ ਨ ਚੇਤਨੀ।

ਵਰਤਾਇਆ ਜਿਸ ਤੋਂ ਦੇ ਤਿਸ ਵੇਲੇ ਸੱਚ ਤੋਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਸੋ ਕਰ ਰਿਹਾ ਮਹੱਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ ਏਕ ਸ਼ਬਦੰ।

ਪਗਨਾ ਅੱਖੀ ਵੇ ਤਗਾਇਆ ਪੇਵਤੇ ਵਟ ਭਾਗੇ ਅਵਰਾ ਕੱਤੇ ਲੈ ਪਹਾੜ ਕਰੇ ਵੀ ਆਹੋ ਕੜਕਾ ਗਿਲ ਦੱਸੇ ਰਾਓ ਸੁਣ ਵੇ।

0: ਬੜੀ ਹੱਥ ਲਾਲ ਕੇ ਮੁਸਤੀਏ ਕਰੇ ਨਾਨਕ ਅੱਗੇ ਸੁਣ ਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾਂ
1: ਜਿਉਂ ਜਿਉਂ ਰੁਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠੇ ਮੁਖ ਸੇ ਨਿਤ ਹੋਏ ਖੁਆਰ ਸੁਚੇ ਨਾ ਅੱਖੀਏ

ਗੁਰੂ ਦੀ ਪੂਰਨ ਕਿਰਪਾ ਹੋਵੇ। ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ।

ਬਖਸ਼ਿਸ਼ਾਂ ਉਹਦੇ ਤੇ ਹੀ ਹੋਣਗੀਆਂ ਜਿਨ੍ਹਾਂ ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ। ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ, ਭਾਈ ਸੁਖ ਦੀ ਨੀਂਦਰ ਕਿਵੇਂ ਤੂੰ ਸੌ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ, ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤਨਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁਖ ਵਾਹਿਗੁਰੂ ਬਖਸ਼ ਦਿੰਦਾ।

ਜੋ ਵੀ ਸ਼ਰਧਾ ਨਾਲ ਇਸ ਨੂੰ ਪੜ੍ਹਦਾ ਹੈ, ਸ਼ਰਧਾ ਨਾਲ ਇਸ ਬਾਣੀ ਨੂੰ ਸੁਣਦਾ ਹੈ, ਇਹ ਬਾਣੀ ਉਸੇ ਦਾ ਕਲਿਆਣ ਕਰਦੀ ਹੈ। ਐਸੀ ਹੈ ਇਹ ਅੰਮ੍ਰਿਤ ਦੀ ਬਾਣੀ, ਜਿਸ ਬਾਣੀ ਪਥਾਏ ਗੁਰੂ ਪਾਤਸ਼ਾਹ ਕਹਿੰਦੇ ਹਨ।

gari nere da da da ga ga ga ta ta ta ta ma da ba ma da ba.

ਇਹ ਚਾਹ ਬਖਸ਼ਿਸ਼ ਕਰੋ, ਇਹ ਰੀਝ ਬਖਸ਼ਿਸ਼ ਕਰੋ ਕਿ ਮੈਂ ਤੁਹਾਡੇ ਗੁਣਾਂ ਨਾਲ, ਤੁਹਾਡੇ ਨਾਮ ਨਾਲ ਰਚਿਆ ਰਹਾਂ। ਰੁਚੀ ਮੇਰੀ ਨਾਮ ਵਿੱਚ ਲੱਗ ਜਾਵੇ, ਕਿਉਂਕਿ ਬੜਾ ਔਖਾ ਕੰਮ ਹੋ ਰਿਹਾ, ਬਹੁਤ ਔਖਾ ਕੰਮ ਹੈ, ਨਾਮ ਜਪਣਾ ਬੜਾ ਔਖਾ ਕੰਮ ਹੋ ਗਿਆ। ਨਿਤ ਸ਼ਿਕਾਇਤ ਰਹੀਏ, ਹਿਰਦੇ ਚ ਪ੍ਰਵੇਸ਼ ਹੀ ਨਹੀਂ ਕਰਦਾ, ਟਿਕਦਾ ਹੀ ਨਹੀਂ, ਮਨ ਟਿਕਦਾ ਹੀ ਨਹੀਂ ਨਾਮ ਵਿੱਚ। ਹਾਲਾਂਕਿ ਪਤਾ ਹੈ, ਇਸ ਗੱਲ ਬਾਰੇ ਜਾਣਦਾ ਮਨ ਸਾਰਾ ਕੁਝ ਹੈ, ਮਨੁੱਖ ਨੂੰ ਪਤਾ ਹੈ, ਔਰ ਮਨੁੱਖ ਨੂੰ ਸਮਝਾਉਣ ਵਾਸਤੇ ਹਰ ਧਰਮ ਵਾਲਿਆਂ ਨੇ, ਹਰ ਸੋਝੀ ਵਾਲਿਆਂ ਨੇ, ਹਰ ਸਮਝ ਵਾਲੇ ਨੇ ਗੱਲ ਕੀਤੀ ਹੈ। ਸਾਹਿਬ ਕਹਿੰਦੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਕੋਈ ਵੀ ਧਰਮ ਗ੍ਰੰਥ ਲੈ ਲਓ, ਕੋਈ ਵੀ ਉੱਚੀ ਵਿਚਾਰਧਾਰਾ ਵਾਲਾ ਗ੍ਰੰਥ ਚੁੱਕ ਲਓ, ਸਾਰੇ ਹੀ ਇਹ ਕਹਿੰਦੇ ਨੇ, ਜੇ ਜੀਵਨ ਵਿੱਚ ਪ੍ਰਭੂ ਦਾ ਨਾਮ ਨਹੀਂ ਨਾ, ਤੇ ਬਾਕੀ ਸਾਰੀਆਂ ਗੱਲਾਂ ਹੋਚੀਆਂ ਨੇ, ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਹਾਂ, ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ, ਜਿਨ੍ਹਾਂ ਨੇ ਪੱਲਾ ਫੈਲਾਇਆ ਹੈ ਆਪਣਾ, ਜਿਨ੍ਹਾਂ ਨੇ ਝੋਲੀ ਅੱਡੀ ਹੈ ਮਾਲਕ ਦੇ ਦਰ ਤੇ, ਇਹ ਕਹਿ ਕੇ ਮੈਨੂੰ ਚਾਹ ਬਖਸ਼ੋ ਆਪਣਾ, ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦਿਓ, ਇਹ ਕਹਿ ਕੇ ਜਿਨ੍ਹਾਂ ਝੋਲੀ ਅੱਡੀ ਏ ਉਹਨਾਂ ਦੇ। ਸਾਹਿਬ ਕਹਿੰਦੇ ਨੇ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ, ਭਗਤਾਂ ਦੇ ਮਨ ਚ ਵਸ ਜਾਂਦਾ ਇਹ ਅਮੋਲਕ ਖਜ਼ਾਨਾ, ਨਾਮ ਦਾ ਇਹ ਅਮੋਲਕ ਖਜ਼ਾਨਾ ਭਗਤਾਂ ਦੇ ਹਿਰਦੇ ਚ ਟਿਕ ਜਾਂਦਾ, ਉਹਨਾਂ ਦਾ ਧਿਆਨ ਲੱਗ ਜਾਂਦਾ। ਕਦੇ ਸੋਚਣਾ ਚਾਹੀਦਾ, ਉਹਨਾਂ ਦਾ ਧਿਆਨ ਲੱਗ ਜਾਂਦਾ, ਸਾਡਾ ਕਿਉਂ ਨਹੀਂ ਲੱਗਦਾ? ਸਿਮਰਨ ਵਿੱਚ ਭਜਨ ਵਿੱਚ ਸਾਡਾ ਮਨ ਕਿਉਂ ਨਹੀਂ ਲੱਗਦਾ? ਉਹ ਵੀ ਮਹਾਰਾਜ ਨੇ ਕਾਰਨ ਦੱਸੇ, ਮੋਹ ਬਾਦ ਹੰਕਾਰ। ਜਦੋਂ ਵੀ ਹਿਰਦੇ ਚ ਨਾਮ ਨਾ ਵਸੇ, ਨਾਮ ਦਾ ਕਸੂਰ ਨਹੀਂ ਗਿਣਨਾ, ਸੋਚਣਾ ਅੰਦਰ ਲੰਘਦਾ ਕਿਉਂ ਨਹੀਂ, ਅੰਦਰ ਟਿਕਦਾ ਕਿਉਂ ਨਹੀਂ, ਅੰਦਰ ਕੋਈ ਕਸਰ ਹੋਵੇਗੀ, ਅੰਦਰ ਕੁਝ ਐਸਾ ਹੋਵੇਗਾ ਜਿਹੜਾ ਨਾਮ ਨੂੰ ਅੰਦਰ ਲੰਘਣ ਨਹੀਂ ਦਿੰਦਾ, ਅੰਦਰ ਟਿਕਣ ਨਹੀਂ ਦਿੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਸਾਹਿਬ ਕਹਿੰਦੇ ਨੇ, ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਸੋਨਾ ਖਿੱਚੀ ਜਾ ਰਿਹਾ, ਸੋਨੇ ਨਾਲ ਮਨ ਲੱਗ ਗਿਆ, ਸੋਨੇ ਦੀ ਪਕੜ ਬਣ ਗਈ। ਰਸ ਸੋਇਨਾ, ਸੋਨਾ ਪਾਉਣ ਦਾ, ਸੋਨਾ ਵੇਖਣ ਦਾ, ਸੋਨਾ ਵਿਖਾਉਣ ਦਾ, ਇਕੱਠਾ ਕਰਨ ਦਾ ਸਵਾਦ ਪੈ ਗਿਆ। ਇਸੇ ਤਰ੍ਹਾਂ ਚਾਂਦੀ ਦੀ ਗੱਲ ਕੀਤੀ, ਰਸ ਸੋਇਨਾ ਰਸ ਰੂਪਾ, ਇੱਕ ਰਸ ਅੱਖਾਂ ਦਾ ਵੀ ਪੈ ਗਿਆ। ਰਸ ਸੋਇਨਾ ਰਸ ਰੂਪਾ ਕਾਮਣ, ਰੂਪ ਨਾਲ ਮੋਹਿਆ ਗਿਆ, ਹਰ ਵੇਲੇ ਰੂਪ ਵਾਲੇ ਪਾਸੇ ਧਿਆਨ ਹੈ, ਕਿਸੇ ਨਾ ਕਿਸੇ ਢੰਗ ਨਾਲ ਮਾਲਕ ਦੀ ਰਚਨਾ ਹੈ, ਚਿੱਤਰ ਵੱਲ ਧਿਆਨ ਹੈ, ਚਿਤੇਰੇ ਵੱਲ ਧਿਆਨ ਦੇ, ਰੂਪ ਵੱਲ ਧਿਆਨ ਹੈ, ਰੂਪਮਾਨ ਕਰਨ ਵਾਲੇ ਵੱਲ ਧਿਆਨ ਨਹੀਂ। ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਕਾਮਨ ਵੱਲ ਖਿੱਚਿਆ ਹੋਇਆ ਬੰਦਾ, ਰੂਪ ਵੱਲ ਖਿੱਚਿਆ ਹੋਇਆ ਬੰਦਾ, ਰਸ ਪਰਮਲ ਕੀ ਵਾਸ, ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਵੱਲ ਖਿੱਚਿਆ ਹੋਇਆ ਬੰਦਾ, ਰਸ ਘੋੜੇ ਰਸ ਸੇਜਾ ਮੰਦਰ, ਸਵਾਰੀਆਂ ਦੀ ਇੱਛਾ ਲੈ ਕੇ ਸਵਾਰੀਆਂ ਦੀ ਇੱਛਾ ਨਾਲ ਭਰਿਆ ਬੰਦਾ, ਰਸ ਮੀਠਾ ਰਸ ਮਾਸ, ਤਰ੍ਹਾਂ ਤਰ੍ਹਾਂ ਦੇ ਖਾਣ ਦੇ ਪਦਾਰਥਾਂ ਦੇ ਰਸ ਚ ਰਤਾ ਆ ਬੰਦਾ, ਇਹਤੇ ਰਸ ਸਰੀਰ ਕੇ। ਧੰਨ ਗੁਰੂ ਨਾਨਕ ਕਹਿੰਦੇ ਨੇ, ਇੰਨੇ ਸਵਾਦਾਂ ਦੇ ਮਗਰ ਲੱਗਿਆ ਹੋਇਆ ਤੈਨੂੰ ਨਾਮ ਦਾ ਸਵਾਦ ਕਿੱਥੋਂ ਆ? ਨਾਮ ਦਾ ਸਵਾਦ ਅੰਦਰ ਟਿਕਾਉਣ ਵਾਸਤੇ ਤੈਨੂੰ ਕੋਈ ਥਾਂ ਤਾਂ ਬਣਾਉਣੀ ਪੈਗੀ, ਕਿੱਥੇ ਟਿਕੇ? ਕੋਈ ਬੰਦਾ ਆ ਜਾਂਦਾ ਘਰ ਵਿੱਚ ਤੇ ਆਖੀਦਾ, ਸਾਡੇ ਕੋਲ ਤਾਂ ਥਾਂ ਹੀ ਬੜੀ ਥੋੜੀ ਹੈ, ਕਿੱਥੇ ਟਿਕਾਈਏ ਤੁਹਾਨੂੰ? ਅੱਗੇ ਹੀ ਕਈ ਜੀ ਇਕੱਠੇ ਹੋਏ ਹੋਏ ਆ, ਇੱਕ ਕਮਰਾ ਹੈ, ਉਹਦੇ ਚ ਕਿੰਨੇ ਜਣੇ ਰਹਿੰਦੇ ਆ, ਗੁੰਜਾਇਸ਼ ਹੀ ਕੋਈ ਨੀ ਕਿਸੇ ਹੋਰ ਦੇ ਰਹਿਣ। ਇਹ ਅੰਦਰ ਹਿਰਦੇ ਵਿੱਚ ਵੀ ਕਿੰਨੇ ਹੀ ਜੀ ਇਕੱਠੇ ਕਰ ਰੱਖੇ ਨੇ, ਨਾਮ ਵਰਗੇ ਉਚੇਚੇ ਮਹਿਮਾਨ ਦੇ ਵਸਣ ਦੀ ਥਾਂ ਨਹੀਂ। ਸਾਹਿਬ ਕਹਿੰਦੇ ਨੇ, ਜਿਹੜਾ ਬੰਦਾ ਥਾਂ ਨਹੀਂ ਦੇ ਸਕਿਆ ਨਾ, ਜਿਹੜਾ ਅੰਦਰੋਂ ਗੈਰ ਜ਼ਰੂਰੀ ਰਸਾਂ ਨੂੰ ਕੱਢ ਕੇ ਜ਼ਰੂਰੀ ਰਸ ਨੂੰ ਅੰਦਰ ਥਾਂ ਨਹੀਂ ਦੇ ਸਕਿਆ, ਉਹਨਾਂ ਦੇ ਬਾਰੇ ਸਾਹਿਬ ਕਹਿੰਦੇ ਨੇ, ਮੋਹ ਬਾਦ ਹੰਕਾਰ ਸਰ ਪਰ ਰੁਨਿਆ। ਹੰਕਾਰ ਅੰਦਰ ਟਿਕਿਆ ਰਹਿਣ ਦਿੱਤਾ, ਮੋਹ ਅੰਦਰ ਟਿਕਿਆ ਰਹਿਣ ਦਿੱਤਾ, ਝੂਠ ਅੰਦਰ ਟਿਕਿਆ ਰਹਿਣ ਦਿੱਤਾ, ਤੇ ਅਖੀਰ ਕੀ ਹੋਇਆ? ਉਹਨਾਂ ਦਾ ਕੋਈ ਨੀ ਪ੍ਰਸੰਨ ਕਰਨਾ,
ਇਹਨਾਂ ਅੰਦਰ ਟਿਕਿਆ ਨੇ ਤਾਂ ਕੋਈ ਨੀ ਸਵਾਦ ਦੇਣਾ, ਇਹ ਤਾਂ ਰੁਆਉਣਗੇ ਅਖੀਰ ਵਿੱਚ। ਮੋਹ ਵੀ ਰੁਆਵੇਗਾ, ਹੰਕਾਰ ਵੀ ਰੁਆਵੇਗਾ, ਝੂਠ ਵੀ ਰੁਆਵੇਗਾ। ਸੁੱਖ ਨਾ ਪਾਏ ਮੂਲ ਨਾਮ ਵਿਛੁੰਨਿਆ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਆਪਣੇ ਆਲੇ ਦੁਆਲੇ ਆਪ ਹੀ ਬੰਧਨ ਫੈਲਾ ਰੱਖੇ। ਮੈਂ ਮੇਰੀ ਦੇ ਚੱਕਰ ਵਿੱਚ, ਇਹ ਮੇਰਾ ਏ, ਉਹ ਮੇਰਾ ਏ, ਮੈਂ ਫਲਾਣੇ ਦਾ, ਫਲਾਣਾ ਮੇਰਾ ਏ, ਇਸ ਪਕੜ ਦੇ ਵਿੱਚ ਨਾਮ ਨਾਲ ਮੇਰ ਪੈਦਾ ਨਹੀਂ ਕੀਤੀ ਜਾ ਸਕੀ, ਵਾਹਿਗੁਰੂ ਨਾਲ ਮੇਰ ਨਹੀਂ ਪੈਦਾ ਕੀਤੀ ਜਾ ਸਕੀ। ਤੇ ਫਿਰ ਕੀ ਹੋਇਆ? ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਮਾਇਆ ਦੇ ਧੰਦਿਆਂ ਚ ਫਸਿਆ ਹੋਇਆ, ਜੰਮਣ ਮਰਨਾ ਬਣਿਆ ਰਿਹਾ, ਨਰਕਾਂ ਸੁਰਗਾਂ ਦਾ ਚੱਕਰ ਚੱਲਦਾ ਰਿਹਾ। ਤੇ ਸਾਹਿਬ ਕਹਿੰਦੇ ਨੇ ਸੋਚ ਸੋਚ ਕੇ, ਵਿਚਾਰ ਵਿਚਾਰ ਕੇ, ਸੋਧ ਸੋਧ ਕੇ ਅਖੀਰ ਨਤੀਜਾ ਇਹ ਕੱਢਿਆ, ਸੋਧਤ ਸੋਧਤ ਸੋਧ ਤਦ ਵਿਚਾਰਿਆ, ਨਾਮ ਬਿਨਾ ਸੁੱਖ ਨਾ ਹੈ ਸਰ ਪਰ ਹਾਰਿਆ। ਅਖੀਰ ਬੰਦਾ ਜ਼ਿੰਦਗੀ ਦੀ ਬਾਜ਼ੀ ਹਾਰ ਜਾਏਗਾ, ਨਾਮ ਤੋਂ ਬਿਨਾ ਸੁਖੀ ਨਾ ਹੋ ਸਕੇਗਾ। ਬਹੁਤ ਵੱਡਾ ਸੁੱਖ ਹੈ, ਹੁਣ ਗੱਲ ਇਹ ਕੋਈ ਚੱਖਣ ਨੂੰ ਹੀ ਤਿਆਰ ਨਾ ਹੋਵੇ, ਕੋਈ ਉਹ ਸੁੱਖ ਲੈਣ ਨੂੰ ਹੀ ਤਿਆਰ ਨਾ ਹੋਵੇ। ਇੱਕ ਸਾਖੀ ਕਹਿੰਦੇ ਨੇ, ਕਹਿੰਦੇ ਨੇ ਕੋਈ ਬੰਦਾ ਸੀ ਲੱਕੜਾਂ ਕੱਟਣ ਜਾਂਦਾ, ਲੱਕੜਾਂ ਦੀ ਪੰਡ ਚੁੱਕਦਾ ਹੈ, ਚੁੱਕ ਕੇ ਲੈ ਜਾਂਦਾ ਹੈ ਘਰ ਜਾ ਕੇ, ਉਸ ਲੱਕੜਾਂ ਦੀ ਪੰਡ ਨੂੰ ਵੇਚਦਾ ਹੈ, ਕੋਈ 2 ਟਕੇ ਉਸਦੇ ਵੱਟ ਕੇ ਰੋਟੀ ਚੱਲ ਜਾਂਦੀ। ਰਾਹ ਵਿੱਚ ਇੱਕ ਮਹਾਤਮਾ ਵੀ ਰੋਜ਼ ਮਿਲਦੇ ਨੇ, ਕਦੇ ਆਉਂਦੇ ਆ ਕਦੇ ਜਾਂਦੇ ਆ, ਮਿਲ ਪੈਂਦੇ ਨੇ, ਇਹ ਸਿਰ ਝੁਕਾ ਕੇ ਉਹਨਾਂ ਦਾ ਆਦਰ ਵੀ ਕਰ ਛੱਡਦਾ। ਇੱਕ ਦਿਨ ਮਹਾਤਮਾ ਨੇ ਰਾਹ ਰੋਕ ਲਿਆ, ਕਹਿਣ ਲੱਗੇ ਕਿਉਂ ਪਿਆਰੇ ਆ, ਇਹ ਸਾਰੀ ਉਮਰ ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ। ਕਹਿਣ ਲੱਗੇ ਨਗਲ ਚੋਂ ਨਿਕਲਿਆ, ਜੰਗਲ ਵਿੱਚ ਆਇਆ, ਲੱਕੜਾਂ ਲੈ ਗਿਆ, ਵੇਚ ਲਈਆਂ, ਰੋਟੀ ਚਲਾ ਲਈ, ਚੱਲ ਜਾਂਦੀ ਹੈ। ਕਹਿੰਦਾ ਜੀ ਕੋਈ ਨੀ ਚੱਲ। ਕਹਿਣ ਲੱਗੇ ਫਿਰ ਤੂੰ ਹੋਰ ਉੱਦਮ ਕਰ, ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ ਦੱਸੋ। ਸਾਹਿਬ ਉਹ ਮਹਾਤਮਾ ਕਹਿਣ ਲੱਗੇ, ਸੰਤ ਕਹਿਣ ਲੱਗੇ, ਇੰਜ ਕਰ ਇਸ ਜੰਗਲ ਦੇ ਜ਼ਰਾ ਅਗਲੇ ਹਿੱਸੇ ਚ, ਗਹਿਰੇ ਹਿੱਸੇ ਚ, ਜ਼ਰਾ ਅਗਲੇ ਪਾਸੇ ਜਾਵੇਂਗਾ ਨਾ, ਉੱਥੇ ਤੈਨੂੰ ਮਿੱਟੀ ਚ ਕੁਝ ਹਰਾ ਹਰਾ ਨਜ਼ਰ ਆਵੇਗਾ। ਜਿੱਥੇ ਮਿੱਟੀ ਵਿੱਚ ਹਰਾ ਹਰਾ ਅੰਸ ਵੇਖੇ ਨਾ, ਉਸ ਮਿੱਟੀ ਵਿੱਚ ਚਾਂਦੀ ਦਾ ਅੰਸ ਹੈ। ਉਸ ਮਿੱਟੀ ਨੂੰ ਛਾਣ ਕੇ ਚਾਂਦੀ ਕੱਢ ਲੈ, ਤੇਰੇ ਦੁੱਖ ਦੂਰ ਹੋ ਜਾਣਗੇ, ਤੇਰੀ ਭੁੱਖ ਦੂਰ ਹੋ ਜਾਏਗੀ। ਹੈਰਾਨ ਹੋ ਗਿਆ, ਅੱਖਾਂ ਚਮਕ ਪਈਆਂ, ਅੱਜ ਲੱਕੜਾਂ ਨਹੀਂ ਕੱਟੀਆਂ, ਲੱਕੜਾਂ ਕੱਟਣ ਦੀ ਬਜਾਏ ਗਹਿਰੇ ਜੰਗਲ ਦੇ ਅੰਦਰ ਚਲਾ ਗਿਆ। ਮਿੱਟੀ ਦੀ ਪਛਾਣ ਕਰਦਾ ਕਰਦਾ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਵਾਕਈ ਮਿੱਟੀ ਦੇ ਵਿੱਚ ਕੁਝ ਹਰਾ ਹਰਾ ਸੀ, ਕੁਝ ਨੀਲੀ ਨੀਲੀ ਭਾਅ ਪੈਂਦੀ ਸੀ। ਉਸ ਮਿੱਟੀ ਨੂੰ ਪੱਟਿਆ, ਪਛਾਣਿਆ, ਚਾਂਦੀ ਜਾਪੀ, ਚੋਖੀ ਸਾਰੀ ਮਿੱਟੀ ਇਕੱਠੀ ਕਰਕੇ ਘਰ ਲੈ ਆਇਆ। ਤੋਤਾ ਸੇਕ ਦਿੱਤਾ, ਗਾਲਿਆ ਉਸ ਨੂੰ, ਚਾਂਦੀ ਦੇ ਕਣ ਨਜ਼ਰ ਆਏ, ਚਾਂਦੀ ਮਿਲ ਗਈ। ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਚਾਂਦੀ ਲੈ ਕੇ ਬਾਜ਼ਾਰ ਗਿਆ, ਪੈਸੇ ਵੱਟੇ, ਘਰ ਦੀ ਭੁੱਖ ਦੂਰ ਹੋ ਗਈ। ਰੋਜ਼ ਹੁਣ ਲੱਕੜਾਂ ਲੈਣ ਨਹੀਂ ਜਾਂਦਾ, ਚਾਂਦੀ ਲੈਣ ਜਾਂਦਾ। ਅਖੀਰ ਜਾਨਵਰ ਰੱਖ ਲਿਆ, ਉਹਦੇ ਉੱਤੇ ਭਾਰ ਲੱਦ ਕੇ ਉਸ ਮਿੱਟੀ ਦਾ ਲਿਆਉਂਦਾ ਚਾਂਦੀ ਦਾ। ਸਾਹੂਕਾਰ ਬਣ ਗਿਆ। ਇੱਕ ਦਿਨ ਮਿੱਟੀ ਲੈ ਕੇ ਆ ਰਿਹਾ ਮਹਾਤਮਾ, ਫਿਰ ਮਿਲ ਪਏ। ਕਹਿਣ ਲੱਗੇ ਕਿਉਂ ਸੱਜਣਾ, ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਜੀ ਮਿੱਟੀ ਥੋੜਾ ਹੈ, ਚਾਂਦੀ, ਇਸ ਮਿੱਟੀ ਚ ਤਾਂ ਬਹੁਤ ਸਾਰੀ ਚਾਂਦੀ। ਕਹਿਣ ਲੱਗੇ ਫੇਰ ਵੀ ਮਿੱਟੀ ਹੈ ਨਾ, ਭਾਵੇਂ ਚਾਂਦੀ ਹੈ ਤਾਂ ਮਿੱਟੀ ਨਾ, ਤੇ ਜੇ ਮਿੱਟੀ ਢੋਣੀ ਹੈ ਤੇ ਕਰ ਥੋੜੀ ਜੀ ਕੋਸ਼ਿਸ਼ ਹੋਰ, ਕਰ ਥੋੜਾ ਜਿਹਾ ਯਤਨ ਹੋਰ, ਕਰ ਜ਼ਰਾ ਕੁ ਅੱਗੇ ਜਾਵੇਂ ਪਹਾੜ ਦੀਆਂ ਉਹਨਾਂ ਨਿਵਾਣਾ ਦੇ ਵਿੱਚ, ਪਹਾੜ ਦੀ ਵਾਦੀ ਦੇ ਵਿੱਚ ਜ਼ਰਾ ਕੁ ਖੇਚਲ ਕਰਕੇ ਜਾਵੇਂ, ਤੇ ਉੱਥੇ ਸੋਨੇ ਵਾਲੀ ਮਿੱਟੀ ਵੀ ਹੈ। ਤੈਨੂੰ ਜ਼ਰਾ ਦੂਰ ਜਾਣਾ ਪਏਗਾ, ਥੋੜਾ ਚੜਾਈ ਲਹਾਈ ਕਰਨੀ ਪੈਗੀ, ਸੋਨੇ ਵਾਲੀ ਮਿੱਟੀ ਵੀ ਹੈ। ਕਹਿਣ ਲੱਗਾ ਜੀ ਪਹਿਲਾਂ ਕਿਉਂ ਨੀ ਦੱਸਿਆ। ਕਹਿਣ ਲੱਗੇ ਹੁਣ ਜੋ ਦੱਸ ਦਿੱਤਾ, ਹੁਣ ਚਲਾ ਜਾ। ਚਾਂਦੀ ਵਾਲਾ ਪਾਸਾ ਲੰਘ ਗਿਆ, ਚਾਂਦੀ ਵਾਲੀ ਥਾਂ ਤੇ ਨਹੀਂ ਖਲੋਤਾ, ਸੋਨੇ ਵਾਲੀ ਥਾਂ ਤੇ ਜਾ ਕੇ ਉੱਥੇ ਮਿੱਟੀ ਪੱਟੀ, ਮਿੱਟੀ ਵਿੱਚੋਂ ਸੋਨਾ ਝਲਕਦਾ ਹੈ, ਲੈ ਆਇਆ, ਗਾਲਿਆ, ਸੋਨਾ ਕੱਢਿਆ। ਹੁਣ ਸੋਨੇ ਦਾ ਵਪਾਰੀ ਹੋ ਗਿਆ, ਸਰਾਫ ਹੋ ਗਿਆ, ਬਹੁਤ ਵੱਡਾ ਵਪਾਰੀ ਬਣ ਗਿਆ, ਪੈਸਾ ਹੀ ਪੈਸਾ ਹੈ, ਧਨ ਨਾਲ ਘਰ ਭਰ ਗਿਆ। ਫਿਰ ਇੱਕ ਦਿਨ ਮਿਲ ਪਏ, ਕਹਿਣ ਲੱਗੇ ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਮਿੱਟੀ ਤਾਂ ਨਾ ਕਹੋ, ਸੋਨਾ ਕੱਢਣ ਵਾਲੀ ਚੀਜ਼ ਨੂੰ ਮਿੱਟੀ ਤਾਂ ਨਾ ਕਹੋ। ਕਹਿਣ ਲੱਗੇ ਫਿਰ ਵੀ ਮਿੱਟੀ ਹੈ। ਕਹਿਣ ਲੱਗਾ ਫਿਰ ਹੁਣ ਹੋਰ ਕੀ ਕਰਾਂ। ਕਹਿਣ ਲੱਗੇ ਹੋਰ ਅੱਗੇ ਜਾ, ਆ 2-4 ਪਹਾੜੀਆਂ ਲੰਘ ਜਾਵੇ ਨਾ, ਤੇ ਅੱਗੇ ਨਦੀ ਦੇ ਕਿਨਾਰੇ ਦੇ ਉੱਪਰ ਪੱਥਰਾਂ ਦੀ ਪਛਾਣ ਤੈਨੂੰ ਮੈਂ ਦੱਸ ਦੇਣਾ, ਉਹਨਾਂ ਪੱਥਰਾਂ ਦੇ ਵਿੱਚ ਜ਼ਰਾ ਕੋਈ ਗੌਰ ਨਾਲ ਵੇਖੇਗਾ, ਤੈਨੂੰ ਹੀਰੇ ਵੀ ਮਿਲ ਜਾਣ। ਕਹਿੰਦਾ ਤੁਸੀਂ ਵੇਖੇ ਨੇ? ਕਹਿਣ ਲੱਗਾ ਵੇਖੇ ਨੇ ਤਾਂ ਹੀ ਦੱਸਿਆ, ਥੋੜਾ ਜਿਹਾ ਯਤਨ ਕਰ, ਟਿਕਾਣਾ ਦੱਸ ਦਿੱਤਾ। ਅੱਜ ਸੋਨੇ ਵਾਲਾ ਥਾਂ ਵੀ ਲੰਘ ਗਈ, ਉੱਤੋਂ ਦੀ ਲੰਘ ਗਈ।
ਹੀਰਿਆਂ ਵਾਲੀ ਥਾਂ ਤੇ ਜਾ ਪਹੁੰਚਿਆ। ਛਾਣ ਛਾਣ ਕੇ ਰੇਤਾ, ਛਾਣ ਛਾਣ ਕੇ ਮਿੱਟੀ, ਟੋਲ ਟੋਲ ਕੇ ਪੱਥਰਾਂ ਨੂੰ ਹੀਰੇ ਇਕੱਠੇ ਕੀਤੇ ਨੇ। ਅੱਜ ਉਸ ਜਾਨਵਰ ਦੇ ਉੱਤੇ ਆਪ ਚੜ ਕੇ ਆਇਆ, ਸ਼ਾਨ ਨਾਲ ਬੋਝੇ ਚ ਹੀਰੇ ਪਾਏ ਹੋਏ, ਖੀਸਾ ਭਰਿਆ ਹੀਰਿਆਂ ਦੇ ਨਾਲ, ਭਾਰ ਥੋੜਾ ਹੈ ਮੁੱਲ ਬਹੁਤ ਹੈ। ਹੁਣ ਸਰਾਫ ਨੀ ਚੌਰੀ ਬਣ ਗਿਆ, ਜਵਾਹਰਾਤ ਦਾ ਵਪਾਰੀ ਬਣ ਗਿਆ, ਅੱਗੇ ਪਿੱਛੇ ਧਨ ਦੀ ਰੇਲ ਪੇਲ ਹੋ ਗਈ। ਫੇਰ ਮਿਲ ਪਏ ਇੱਕ ਦਿਨ, ਕਿਉਂ ਸਜਣਾ ਪੱਥਰ ਹੀ ਢੋਈ ਜਾਣੇ ਨੇ। ਕਹਿੰਦਾ ਜੀ ਕਾਹਦੇ ਪੱਥਰ, ਇੱਕ ਇੱਕ ਹੀਰੇ ਦਾ ਹਜ਼ਾਰਾਂ ਰੁਪਏ ਮੁੱਲ ਹੈ, ਤੁਸੀਂ ਪੱਥਰ ਕਹਿੰਦੇ ਹੋ। ਕਹਿਣ ਲੱਗੇ ਫੇਰ ਵੀ ਪੱਥਰ ਹੀ। ਕਹਿਣ ਲੱਗਾ ਇਹ ਮਤਲਬ ਇਸ ਤੋਂ ਅੱਗੇ ਕੁਛ ਹੋਰ ਵੀ ਹੈ? ਕਹਿਣ ਲੱਗੇ ਹੈ, ਇਸ ਤੋਂ ਅੱਗੇ ਵੀ ਕੁਛ ਹੈ। ਕਹਿਣ ਲੱਗਾ ਉਹ ਕੀ ਹੈ? ਹੀਰਿਆਂ ਤੋਂ ਕੀਮਤੀ ਇਹਨਾਂ ਰਤਨਾਂ ਤੋਂ ਕੀਮਤੀ ਵੀ ਕੁਛ ਹੈ? ਕਹਿਣ ਲੱਗੇ ਹਾਂ, ਉਹ ਜਿਹੜੀ ਇਸ ਤੋਂ ਅਗਲੀ ਪਹਾੜੀ ਹੈ ਨਾ, ਉਹਦੀ ਚੋਟੀ ਤੇ ਹੈ। ਕਹਿਣ ਲੱਗਾ ਕੀ ਹੈ? ਕਹਿਣ ਲੱਗੇ ਸਾਡੀ ਕੁਟੀਆ ਹੈ ਉੱਥੇ। ਕਹਿਣ ਲੱਗਾ ਗੱਲ ਕੀ ਹੋਈ? ਕੁਟੀਆ ਤੁਹਾਡੀ ਕੁਟੀਆ ਵਿੱਚ ਕੀ ਹੈ? ਹੀਰਿਆਂ ਤੋਂ ਕੀਮਤੀ ਕੀ ਹੈ? ਕਹਿਣ ਲੱਗਾ ਉੱਥੇ ਆਵੇਗਾ ਤਾਤਾ। ਮਹਾਤਮਾ ਕਹਿਣ ਲੱਗੇ ਉੱਥੇ ਆਵੇ, ਜਿਹੜੀ ਹਵਾ ਉੱਥੇ ਚੱਲਦੀ ਹੈ, ਜਿਹੜੀ ਖੁਸ਼ਬੂ ਉੱਥੇ ਮਿਲਦੀ ਹੈ, ਜਿਹੜੀ ਸ਼ਾਂਤੀ ਤੇ ਟਿਕਾਅ ਉੱਥੇ ਮਿਲਦਾ, ਆਖਿਰ ਤਾਂ ਮੈਂ ਉੱਥੇ ਝੁੱਕੀ ਪਾਈ, ਕੋਈ ਗੱਲ ਹੀ ਹੈ? ਕਹਿਣ ਲੱਗਾ ਫੇਰ ਵੀ ਦੱਸੋ ਤਾਂ ਸਹੀ। ਕਹਿਣ ਲੱਗੇ ਉੱਥੇ ਏਕਾਂਤ ਹੈ, ਉੱਥੇ ਮੈਂ ਹਾਂ, ਆਪਾਂ ਰਲ ਕੇ ਪ੍ਰਭੂ ਦੇ ਗੁਣ ਗਾਵਾਂਗੇ, ਉੱਥੇ ਸ਼ਾਂਤੀ ਹੈ। ਕਹਿਣ ਲੱਗਾ ਜੀ ਸ਼ਾਂਤੀ ਤੁਸੀਂ ਰੱਖੋ, ਗੱਲ ਬਣੀ ਹੈ। ਹੁਣ ਤਾਂ ਕੀ ਕਰਨਾ ਹੈ ਸ਼ਾਂਤੀ ਨੂੰ? ਸੋਨੇ ਪੈਰਾਂ ਥੱਲੇ ਲਤਾੜ ਕੇ ਲੰਘ ਆਉਣਾ, ਚਾਂਦੀ ਪੈਰਾਂ ਥੱਲੇ ਲਤਾੜ ਕੇ ਲੰਘ ਜਾਣਾ। ਹੀਰੇ ਇਕੱਠੇ ਕਰ ਰਿਹਾ, ਮੌਜ ਬਣੀ ਏ, ਸ਼ਾਹ ਜੀ ਲੋਕ ਕਰਦੇ ਨੇ। ਮੈਂ ਤਾਂ ਸੋਚ ਰਿਹਾ ਕਿ ਇਸ ਇਲਾਕੇ ਦੀ ਸਾਰੀ ਜਗੀਰ ਖਰੀਦ ਕੇ ਰਾਜਾ ਬਣ ਕੇ ਬੈਠ ਜਾਵਾਂ ਤੇ ਤੁਸੀਂ ਪਹਾੜ ਦੀ ਚੋਟੀ ਤੇ ਚੜਾ ਕੇ ਸ਼ਾਂਤੀ ਦੀਆਂ ਗੱਲਾਂ ਕਰਦੇ ਜੇ। ਕਹਿਣ ਲੱਗੇ ਉਹ ਵੀ ਵੇਖ ਤਾਂ ਸਹੀ, ਚਾਂਦੀ ਵੀ ਵੇਖ ਲਈ, ਲੱਕੜਾਂ ਵੀ ਵੇਚ ਲਈਆਂ, ਸੋਨਾ ਵੀ ਵੇਚ ਲਿਆ, ਹੀਰੇ ਵੀ ਵੇਖ ਲਿਆ, ਤੂੰ ਇੱਕ ਵਾਰੀ ਆਪ ਦਾ ਸਹੀ ਉੱਥੇ। ਕਹਿਣ ਲੱਗਾ ਤੁਸੀਂ ਆ ਚਾਂਦੀ ਹੀਰੇ ਤੇ ਸੋਨੇ ਕਿਉਂ ਨੀ ਚੁੱਕਦੇ? ਕਹਿਣ ਲੱਗੇ ਸਾਰੇ ਲਤਾੜ ਕੇ ਉੱਥੇ ਪਹੁੰਚੇ ਆਵੇ। ਉੱਥੇ ਪਹੁੰਚਣ ਤੋਂ ਬਾਅਦ ਇਹ ਸਾਰੇ ਪੈਰਾਂ ਦੇ ਰੋੜ ਜਾਪਦੇ ਨੇ, ਹੁਣ ਇਹਨਾਂ ਵੱਲ ਧਿਆਨ ਨੀ ਜਾਂਦਾ। ਉੱਥੇ ਜਾਣ ਤੋਂ ਬਾਅਦ ਇਹਨਾਂ ਦਾ ਮੁੱਲ ਪਤਾ ਲੱਗਾ, ਕੁਝ ਵੀ ਨਹੀਂ। ਜੋ ਕੁਝ ਉੱਥੇ ਆ ਉਹ ਇਹਨਾਂ ਵਿੱਚ ਕੁਝ ਨਹੀਂ। ਚੱਲ ਇੱਕ ਵਾਰੀ ਵੇਖ ਤਾਂ ਸਹੀ, ਸੋਚੀ ਪੈ ਗਿਆ, ਸੋਚਿਆ ਜੇ ਇਹ ਬੰਦਾ ਇੱਕ ਵਾਰੀ ਉੱਥੇ ਪਹੁੰਚ ਗਿਆ ਤੇ ਮੁੜ ਕੇ ਆ ਸਾਰਾ ਕੁਝ ਛੱਡ ਗਿਆ, ਕਿਤੇ ਐਸਾ ਨਾ ਹੋਵੇ ਮੈਂ ਉੱਥੇ ਚਲਾ ਗਿਆ, ਮੇਰਾ ਵੀ ਸਾਰਾ ਕੁਝ ਜਾਂਦਾ ਰਹੇ, ਇਹ ਸਾਰਾ ਕੁਝ ਮੈਨੂੰ ਵੀ ਛੱਡਣਾ ਪੈ ਜਾਵੇ। ਕਹਿਣ ਲੱਗਾ ਰਹਿਣ ਦਿਓ, ਇੱਥੇ ਹੀ ਠੀਕ ਹੈ ਕੰਮ, ਉਸ ਪਹਾੜ ਦੀ ਚੋਟੀ ਤੇ ਤੁਸੀਂ ਸ਼ਾਂਤੀ ਪਾਓ, ਕਿਤੇ ਮੇਰੇ ਜਾਣ ਨਾਲ ਤੁਹਾਡੀ ਸ਼ਾਂਤੀ ਭੰਗੜਾ ਹੋ ਜਾਵੇ, ਮੈਨੂੰ ਰਹਿਣ ਦਿਓ ਤੁਸੀਂ। ਨਹੀਂ ਗਿਆ, ਵਾਕਈ ਬੰਦੇ ਦੀ ਇਹੀ ਹਾਲਤ ਹੈ, ਇਹ ਸ਼ਾਂਤੀ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ ਚਾਹੁੰਦਾ, ਸਿਮਰਨ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ, ਆਪਣੇ ਆਪ ਜਾਣ ਕੇ ਬੰਧਨਾ ਚ ਆਪਣੇ ਆਪ ਨੂੰ ਪਾਈ ਬੈਠਾ। ਤੇ ਸਾਹਿਬ ਕਹਿੰਦੇ ਨੇ ਮਿਲੇਗਾ ਕੀ? ਸਾਹਿਬ ਕਹਿੰਦੇ ਨੇ ਖੋਜ ਸੋਧ ਤਤ ਵਿਚਾਰੇ ਆ, ਨਾਮ ਬਿਨਾ ਸੁਖ ਨਾ ਹੈ, ਸਰ ਪਰ ਹਾਰਿਆ ਆਵੇ ਚਾਹੇ ਅਨੇਕ ਮਰਮਰ ਜਨਮ ਤੇ, ਬਿਨ ਪੂਜੇ ਸਭ ਬਾਦ ਜੋਨੀ ਭਰਮ ਤੇ। ਐਵੇਂ ਜੂਨਾ ਚ ਭਟਕਦੇ ਨੇ ਬੰਦੇ, ਮੋਹ ਮਾਇਆ ਚ ਫਸੇ ਹੋਏ, ਹਾਲਾਂਕਿ ਗੁਰੂ ਨਾਨਕ ਧੰਨ ਗੁਰੂ ਨਾਨਕ ਤੇਰੀ ਰਹਿਮਤ ਦਾ ਸ਼ੁਕਰਾਨਾ ਕਿੰਨਾ ਕੁ ਕਰੀਏ, ਲੋਕਾਂ ਨੇ ਇਕਾਂਤ ਜਿਹੜੀ ਸ਼ਾਂਤੀ ਪਾਈ, ਸਾਹਿਬ ਤੇਰੀ ਕਿਰਪਾ ਦੇ ਨਾਲ ਤੇਰੇ ਪਿਆਰ ਵਾਲਿਆਂ ਸਿੱਖਾਂ ਨੇ ਧਨ ਦੇ ਢੇਰਾਂ ਦੇ ਉੱਤੇ ਬੈਠ ਕੇ ਉਹ ਸ਼ਾਂਤੀ ਪ੍ਰਾਪਤ ਕੀਤੀ। ਤੇਰਾ ਰਾਏ ਬੁਲਾਰ ਰਾਜ ਕਰਦਾ ਵੀ ਸੁਖ ਲੈਂਦਾ, ਕਿਉਂਕਿ ਤੂੰ ਨਾਮ ਦੇ ਦਿੱਤਾ, ਉਹਨੂੰ ਨਾਮ ਜਪਣਾ ਆ ਗਿਆ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਤੇਰਾ ਰਾਜਾ ਸ਼ਿਵਨਾਮ, ਨਾਮ ਵੀ ਜਪੀ ਜਾਂਦਾ, ਰਾਜ ਵੀ ਕਰੀ ਜਾਂਦਾ। ਤੇਰਾ ਰਾਜਾ ਸੁਧਰ ਸੈਨ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਇਹ ਤਾਂ ਤੇਰੀ ਜੁਗਤ ਹੈ ਮੇਰੇ ਸਤਿਗੁਰੂ, ਕੈਸੀ ਕਮਾਲ ਦੀ ਗੱਲ ਹੈ ਕਿ ਸਾਰਾ ਕੁਝ ਪੈਰਾਂ ਥੱਲੇ ਰੱਖ ਕੇ ਉੱਤੇ ਬੈਠ ਕੇ ਨਾਮ ਜਪੀ ਜਾਣੇ, ਭਗਤੀ ਤੇ ਸਿਮਰਨ ਦਾ ਆਨੰਦ ਲੈਣਾ। ਤੇ ਜਿਹੜਾ ਬੰਦਾ ਨਹੀਂ ਨਾ ਉਸ ਪਾਸੇ ਜੁੜ ਸਕਿਆ, ਉਹਨੂੰ ਸੋਚਣਾ ਚਾਹੀਦਾ ਕਿਤੇ ਐਸੀ ਗੱਲ ਤਾਂ ਨਹੀਂ ਕਿ

ਛੱਡ ਗਏ ਨੇ, ਰਾਜ ਛੱਡ ਗਏ ਨੇ, ਬਾਹਰ ਆਸ਼ਰਮ ਬਣਾ ਕੇ ਬਹਿ ਗਏ, ਚੇਲੇ ਇਕੱਠੇ ਕਰ ਲੈਣੇ। ਉਹ ਜਿਹੜਾ ਹੁਕਮ ਇੱਥੇ ਮਹਿਲਾਂ 'ਚ ਚੱਲਦਾ ਸੀ ਉੱਥੇ ਆਸ਼ਰਮ 'ਚ ਚੱਲਦਾ। ਇੱਥੇ ਧਨ ਪਦਾਰਥ ਦੀ ਰੇਲ ਪੇਲ ਸੀ, ਉੱਥੇ ਪੂਜਾ ਦੀ ਰੇਲ ਪੇਲ। ਇੱਥੇ ਹੰਕਾਰ ਰਾਜ ਦਾ ਸੀ, ਉੱਥੇ ਹੰਕਾਰ ਤਿਆਗਦਾ। ਔਰ ਬਹੁਤ ਸਾਧੂ ਤੁਹਾਨੂੰ ਮਿਲਣਗੇ ਐਸੇ ਜਿਹੜੇ ਕਹਿੰਦੇ ਨੇ ਮੇਰੀ ਇੰਨੀ ਜਾਗੀਰ ਸੀ ਮੈਂ ਛੱਡ ਕੇ ਆਇਆ, ਛੱਡਿਆ ਨਹੀਂ, ਜੇ ਛੱਡਿਆ ਹੁੰਦਾ ਤੇ ਨਾਂ ਕਾਹਨੂੰ ਲੈਣਾ। ਮੈਂ ਆਪਣੇ ਮਹਿਲ ਮਾੜੀਆਂ ਮਿੱਲਾਂ ਛੱਡ ਕੇ ਆਇਆ, ਨਹੀਂ ਛੱਡੀਆਂ, ਤੇਰੇ ਕੋਲ ਛੱਡੀਆਂ ਗਈਆਂ ਨਹੀਂ ਹੋਈਆਂ। ਪਹਿਲਾਂ ਤੈਨੂੰ ਪਕੜਦਾ ਹੰਕਾਰ ਸੀ, ਮੇਰੀਆਂ ਮਿੱਲਾਂ ਨੇ, ਮੇਰਾ ਰਾਜ ਹੈ, ਮੇਰਾ ਬਾਗ ਹੈ, ਮੇਰੀ ਦੌਲਤ ਹੈ। ਹੁਣ ਤੈਨੂੰ ਛੱਡਣ ਦਾ ਹੰਕਾਰ ਹੈ, ਮੈਂ ਇੰਨਾ ਕੁਝ ਛੱਡ ਕੇ ਆਇਆ, ਤਿਆਗ ਦਾ ਹੰਕਾਰ। ਪਾਵਨ ਬਾਣੀ ਕਹਿੰਦੀ ਮਾਇਆ ਤਜੀ ਤੋਂ ਕਿਹਾ ਪਿਆ ਜੋ ਮਾਣ ਤਜਿਆ ਨਹੀਂ ਜਾਏ। ਪਹਿਲਾਂ ਤੈਨੂੰ ਮਾਇਆ ਨੇ ਖਾਧਾ ਸੀ, ਹੁਣ ਤੈਨੂੰ ਮਾਣ ਨੇ ਖਾਧਾ। ਅੱਗੇ ਮਾਇਆ ਪਕੜਦਾ ਹੰਕਾਰ ਸੀ, ਹੁਣ ਤੈਨੂੰ ਮਾਣ ਦਾ ਤਿਆਗਣ ਦਾ ਮਾਣ ਹੈ, ਤਿਆਗ ਦਾ ਹੰਕਾਰ ਹੈ। ਕਈ ਸਾਧੂ ਵੀ ਇਸੇ ਤਰ੍ਹਾਂ ਤਿਆਗੀ ਹੋ ਕੇ ਵੀ ਉਹ ਇਸ ਚੱਕਰ ਚ ਮਰਦੇ ਪਏ ਨੇ ਕਿ ਨਾਮ ਦੀ ਹਿਰਦੇ ਚ ਥਾਂ ਨਹੀਂ ਬਣਦੀ। ਤੇ ਜੇ ਬੰਦਾ ਕਿਤੇ ਹਿਰਦੇ ਚ ਥਾਂ ਬਣਾ ਸਕੇ ਨਾ ਨਾਮ ਦੀ, ਰਵੇ ਸੰਸਾਰ ਵਿਚ, ਮਾਣੇ ਸਾਰਾ ਕੁਝ, ਖਾਏ ਪੀਏ ਮੌਜ ਕਰੇ, ਲੇਕਿਨ ਹਿਰਦੇ ਚ ਥਾਂ ਨਾ ਦੇਵੇ, ਪਦਾਰਥਾਂ ਨੂੰ ਹਿਰਦੇ ਚ ਥਾਂ ਨਾ ਦੇਵੇ। ਸਵਾਦ ਸੋਨੇ ਦਾ ਨਾ ਬਣ ਜਾਵੇ, ਸਵਾਦ ਨਾਮ ਦਾ ਹੀ ਬਣੇ। ਸਵਾਦ ਪਦਾਰਥਾਂ ਦੇ ਖਾਣ ਦਾ ਨਾ ਬਣੇ, ਸਵਾਦ ਨਾਮ ਦਾ ਹੀ ਬਣੇ। ਖਾਵੇ ਸਰੀਰ ਵਾਸਤੇ, ਪਹਿਨੇ ਸਰੀਰ ਵਾਸਤੇ, ਵਰਤੇ ਸੰਸਾਰ ਵਾਸਤੇ, ਲੇਕਿਨ ਰਸ ਨਾਮ ਵਿੱਚੋਂ ਲਵੇ। ਉਹ ਸਾਹਿਬ ਕਹਿੰਦੇ ਨੇ ਐਸਾ ਬਾਗਾਂ ਵਾਲਾ ਬੰਦਾ ਜਿਸ ਦੇ ਹਿਰਦੇ ਚ ਨਾਮ ਵਸਿਆ ਉਹ ਤਾਂ ਆਨੰਦ ਲੈਂਦੇ ਨੇ, ਲੇਕਿਨ ਕੁਛ ਲੋਕ ਜਿਨ੍ਹਾਂ ਨੂੰ ਇਹ ਸਵਾਦ ਨਹੀਂ ਆਇਆ, ਜਿਨ੍ਹਾਂ ਚੱਖਿਆ ਹੀ ਨਹੀਂ, ਚੱਖਣ ਦੇ ਰਾਹ ਤੇ ਪਏ ਹੀ ਨਹੀਂ। ਆਵੇ ਚਾਹੇ ਅਨੇਕ ਮਰਮਰ ਜਨਪ ਦੇ ਬਿਨ ਪੂਜੇ ਸਭ ਬਾਦ ਜੋਨੀ ਭਰਮ ਤੇ। ਹਾਂ, ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਸਤਸੰਗਤ ਮਿਲ ਗਈ, ਸਾਧੂ ਦਾ ਉਪਦੇਸ਼ ਮਿਲ ਗਿਆ।

ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ ਹੈ, ਜਿਨ੍ਹਾਂ ਨੇ ਹਿਰਦੇ ਚ ਥਾਂ ਬਣਾਈ ਉਹਦੇ ਵਸਣ ਜੋਗੀ, ਉਹਨਾਂ ਨੇ ਜਪਿਆ ਜਪ ਕੇ ਹਿਰਦੇ ਚ ਵਸਾ ਲਏ। ਜਪਦਿਆਂ ਜਪਦਿਆਂ ਹੀ ਹਿਰਦੇ ਚ ਵਸਦਾ ਹੈ ਤੇ ਜਿਸ ਨਾਮ ਵਾਲੀ ਸ਼ਾਂਤੀ ਨੂੰ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਦਿਸਹੇ, ਜਿਸ ਨੂੰ ਲੋਕ ਲੱਭਦੇ ਫਿਰਦੇ ਨੇ ਵਾਹਿਗੁਰੂ ਨੂੰ, ਜਿਹੜਾ ਨਾਮ ਜਪਣ ਲੱਗ ਪਵੇ ਉਸ ਨੂੰ ਉਹਦੀ ਸੋਝੀ ਆ ਜਾਂਦੀ ਹੈ। ਬਲਕਿ ਇੱਕ ਖਿਆਲ ਰੱਖਣਾ, ਰੱਬ ਬਹੁਤ ਵੱਡਾ, ਈਸ਼ਵਰ ਬਹੁਤ ਮਹਾਨ ਹੈ, ਪ੍ਰਭੂ ਦੀ ਬੜੀ ਉਸਤਤ ਕਰਦੇ ਹਾਂ ਆਪਾਂ, ਲੇਕਿਨ ਧੰਨ ਗੁਰੂ ਨਾਨਕ ਤਾਂ ਉਦੋਂ ਵੀ ਵੱਡੀ ਗੱਲ ਕਹਿੰਦੇ ਨੇ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਮੇਰੇ ਮਾਲਕ ਤੂੰ ਬਹੁਤ ਮਹਾਨ ਹੈ, ਤੇਰੇ ਤੋਂ ਵੱਡਾ ਤਾਂ ਹੋਰ ਕੋਈ ਨਹੀਂ, ਤੇਰਾ ਥਾਂ ਵੀ ਵੱਡਾ, ਤੂੰ ਵੀ ਵੱਡਾ, ਲੇਕਿਨ ਤੈਥੋਂ ਇੱਕ ਚੀਜ਼ ਵੱਡੀ ਹੈ। ਆਪ ਹੈਰਾਨ ਹੋਵੋਗੇ, ਨਿਰੰਕਾਰ ਤੋਂ ਈਸ਼ਵਰ ਤੋਂ ਕੁਝ ਵੱਡਾ ਹੈ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ, ਕਿਉਂਕਿ ਤੇਰੀ ਹੋਂਦ ਹੀ ਨਾਮ ਹੈ, ਤੇਰੀ ਸਾਂਝ ਹੀ ਨਾਮ ਹੈ, ਤੇਰੀ ਪਛਾਣ ਹੀ ਨਾਮ ਹੈ। ਨਾਮ ਨਹੀਂ ਤੇ ਤੂੰ ਹੈ ਹੀ ਕੋਈ ਨਹੀਂ, ਨਾਮ ਜਪਿਆ ਤੇ ਤੇਰਾ ਪਤਾ ਲੱਗਦਾ ਹੈ, ਨਾਮ ਨਾਲ ਤੇਰੀ ਪਛਾਣ ਹੈ, ਜਪਦਿਆਂ ਜਪਦਿਆਂ ਤੇਰਾ ਪਤਾ ਲੱਗਦਾ ਹੈ, ਜਪਦਿਆਂ ਜਪਦਿਆਂ ਤੇਰੀ ਗੱਲ ਚਲਦੀ ਹੈ ਹਿਰਦੇ ਵਿੱਚ, ਜਪਦਿਆਂ ਜਪਦਿਆਂ ਯਾਦ ਕਰਦਿਆਂ ਕਰਦਿਆਂ ਸਿਮਰਦਿਆਂ ਸਿਮਰਦਿਆਂ ਮਹਿਸੂਸ ਹੁੰਦਾ ਹੈ ਕਿ ਤੂੰ ਹੈ। ਜੇ ਨਾਮ ਨਹੀਂ ਤੇ ਤੂੰ ਵੀ ਕੋਈ ਨਹੀਂ, ਦਾ ਮਤਲਬ ਹੈ ਨਾਮ ਤਾਂ ਇੱਥੋਂ ਵੀ ਵੱਡੀ ਚੀਜ਼ ਹੈ ਜਿਹੜੀ ਤੇਰੇ ਨਾਲ ਜੋੜਦੀ ਹੈ। ਨਾਮ ਜਪਣ ਵਾਲਿਆਂ ਨੇ, ਸਾਹਿਬ ਕਹਿੰਦੇ ਨੇ ਉਹਦੇ ਨੇੜੇ ਹੋ ਕੇ ਵੇਖਿਆ, ਜਿਨ੍ਹਾਂ ਨੂੰ ਸਮਝ ਆਈ ਜਿਸ ਬੁਝਾਏ ਆਪ ਨੇੜਾ ਦਿਸਹੇ। ਆਪਾਂ ਤਾਂ ਅਰਦਾਸ ਕਰਨੀ ਹੈ ਸਾਹਿਬ ਉਸ ਨੇੜੇ ਹੋਣ ਵਾਲੇ ਰਾਹ ਤੇ ਸਾਨੂੰ ਵੀ ਚਾਰ ਕਦਮ ਚੱਲਣਾ ਨਸੀਬ ਕਰਾਉਣ, ਝੋਲੀ ਅੱਡੀਏ ਤੇ ਅਰਦਾਸ।

ਇਸ ਘਰ ਵਿਚ ਤਾਂ ਜੇ ਬੰਦਾ ਕਵੇ ਨਾ ਇੱਕ ਅੱਧੀ ਵਾਰੀ ਕਹਿ ਕੇ ਸਰ ਜਾਏਗਾ ਕੋਈ ਨੀ। ਇਹ ਤੱਕ ਬਹੁਤ ਵੱਡੀ ਘਾਲ ਹੈ, ਇਹ ਗੱਲ ਵੱਖਰੀ ਹੈ। ਇਸ ਘਾਲ ਨੂੰ ਫਲ ਲੱਗਣ ਦੇ ਮਾਮਲੇ ਚ ਕੋਈ ਮਿਆਦ ਮੁਕਰਰ ਨਹੀਂ। ਕਈਆਂ ਨੂੰ ਤਾਂ ਇੱਕ ਪਲ ਵਿਚ ਹੀ ਨਾਮ ਜਪਿਆ ਜਿਹੜਾ ਉਹ ਹਿਰਦੇ ਚ ਵਸ ਗਿਆ ਤੇ ਉਹਨਾਂ ਦਾ ਕਲਿਆਣ ਹੋ ਗਿਆ। ਕਈਆਂ ਨੂੰ ਦਿਨ ਲੱਗੇ ਹੋਣਗੇ, ਕਈਆਂ ਨੂੰ ਮਹੀਨੇ ਤੇ ਸਾਲ ਵੀ ਲੱਗੇ ਹੋਣਗੇ, ਤੇ ਮਾਫ਼ ਕਰਨਾ ਕਈ ਮੇਰੇ ਵਰਗਿਆਂ ਦੀਆਂ ਉਮਰਾਂ ਲੱਗ ਗਈਆਂ ਹੋਣਗੀਆਂ।

ਕਈ ਜਨਮ ਵੀ ਲੱਗ ਸਕਦੇ ਨੇ। ਕਾਲ ਦੇ ਮਾਰਗ ਤੇ ਜਿਹੜਾ ਜਿੰਨਾ ਵੱਧ ਤੋਂ ਵੱਧ ਖੁੱਲਿਆ, ਜਿਹੜਾ ਵੱਧ ਤੋਂ ਵੱਧ ਵਿਕਾਰਾਂ ਨੂੰ ਅੰਦਰ ਕੱਢਣ ਵਾਸਤੇ ਯਤਨ ਕਰ ਸਕਿਆ, ਹਿਰਦੇ ਚ ਨਾਮ ਦੀ ਥਾਂ ਬਣਾਉਣ ਵਾਸਤੇ ਜਿੰਨਾ ਵੱਧ ਤੋਂ ਵੱਧ ਕਿਸੇ ਨੇ ਯਤਨ ਕੀਤਾ ਹੈ, ਓਨੀ ਤੇਜ਼ੀ ਨਾਲ ਉਹ ਇਸ ਦੇ ਨੇੜੇ ਹੋ ਸਕਿਆ। ਇੱਥੇ ਤਾਂ ਮਹਾਰਾਜ ਕਹਿੰਦੇ ਨੇ ਦਿਨ ਰਾਤ ਮੈਂ ਜਪਦਾ ਰਵਾਂ, ਬਲਕਿ ਪਾਵਨ ਬਾਣੀ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਕੇਸ਼ੋ ਕੇਸ਼ੋ ਕੂਕੀ ਹੈ, ਉਸ ਵਾਹਿਗੁਰੂ ਦਾ ਨਾਮ ਕੂਕਦੇ ਰਹੀਏ, ਬੋਲਦੇ ਰਹੀਏ, ਲੈਂਦੇ ਰਹੀਏ, ਜਪਦੇ ਰਹੀਏ, ਨਾ ਸੋਈਏ ਆਸਾਰ, ਕਦੇ ਵੀ ਇਸ ਮਾਮਲੇ ਚ ਸੌਣਾ ਨਾ ਹੋਵੇ, ਇਸ ਮਾਮਲੇ ਚ ਆਲਸ ਤੇ ਨੀਂਦ ਨਾ ਵਿਆਪੇ, ਇਸ ਪਾਸੇ ਜਾਗਦੇ ਹੀ ਰਹੀਏ। ਸਰੀਰ ਸੌ ਜਾਏ ਲੇਕਿਨ ਸਿਮਰਨ ਜਾਗਦਾ ਰਹੇ, ਸਰੀਰ ਖਾ ਰਿਹਾ ਹੋਵੇ ਮਨ ਜਪ ਰਿਹਾ ਹੋਵੇ, ਸਰੀਰ ਚੱਲ ਰਿਹਾ ਹੋਵੇ ਕਿਰਿਆ ਕਰ ਰਿਹਾ ਹੋਵੇ ਸੰਸਾਰ ਦੀ ਕੋਈ ਵੀ, ਹਿਰਦੇ ਵਿਚ ਨਾਮ ਦਾ ਚੱਕਰ ਚੱਲ ਰਿਹਾ ਹੋਵੇ, ਲੜੀ ਬੱਝੀ ਹੋਵੇ, ਸਵਾਸਾਂ ਨਾਲ ਨਾਮ ਚੱਲ ਰਿਹਾ ਹੋਵੇ, ਐਸਾ ਆਨੰਦ ਆਏਗਾ, ਸਵਾਸ ਵੀ ਖੁਸ਼ਬੂਦਾਰ ਹੋ ਜਾਣ, ਰੋਮਾਂ ਵਿਚ ਚਰਨਾਟਾਂ ਛਿੜਨਗੀਆਂ, ਸਵਾਦ ਆਵੇਗਾ, ਆਨੰਦ ਆਵੇਗਾ, ਉਸ ਨੀਂਦ ਵਿਚ ਵੀ ਰਸ ਹੋਵੇਗਾ, ਉਸ ਜਾਗਣ ਵਿਚ ਵੀ ਸਵਾਦ ਹੋਵੇਗਾ, ਉਸ ਖਾਣ ਵਿਚ ਵੀ ਆਨੰਦ ਹੋਵੇਗਾ ਜਿਹੜਾ ਨਾਮ ਨਾਲ ਰਤੇ ਆ। ਤੇ ਜੇ ਨਾਮ ਤੋਂ ਟੁੱਟੇ ਹੋਏ ਆ ਤੇ ਵੇਖਦੇ ਪਏ ਆ, ਸੁਖੀ ਤਾਂ ਕੋਈ ਨੀ, ਚੈਨ ਤਾਂ ਕੋਈ ਨੀ, ਸਾਹਿਬ ਕਹਿੰਦੇ ਨੇ ਚੈਨ ਲੈਣਾ ਹੈ ਨਾ, ਤੇ ਦਿਨ ਰਾਤ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ, ਦਿਨ ਰਾਤ ਕੇਸ਼ੋ ਕੇਸ਼ੋ ਜਪਦੇ ਆ, ਵਾਹਿਗੁਰੂ ਵਾਹਿਗੁਰੂ ਜਪਦੇ ਆ, ਨਾਮ ਦਾ ਰੱਟਾ ਲਾਉਂਦੇ ਆ, ਕਦੇ ਤਾਂ ਐਸਾ ਵਕਤ ਆਏਗਾ। ਸਾਹਿਬ ਕਲਗੀਧਰ ਪਾਤਸ਼ਾਹ ਬੜੀ ਪਿਆਰੀ ਗੱਲ ਕਹਿੰਦੇ, ਸਾਹਿਬ ਕਹਿੰਦੇ ਨੇ ਇੱਕ ਚਿੱਤ ਜੇ ਇੱਕ ਛਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਏ, ਜਿਨੇ ਇੱਕ ਚਿੱਤ ਹੋ ਕੇ ਇੱਕ ਪਲ ਵੀ ਯਾਦ ਕਰ ਲਿਆ ਨਾ, ਉਸ ਵਾਹਿਗੁਰੂ ਦਾ ਸਿਮਰਨ ਇੱਕ ਪਲ ਵੀ ਕਰ ਲਿਆ, ਕਮਾਲ ਦੀ ਗੱਲ ਹੈ। ਇੱਕ ਪਲ ਅਸੀਂ ਤਾਂ ਸਾਰੀ ਉਮਰ ਚ ਕਈ ਵਾਰੀ ਕੀਤਾ ਹੋਵੇ, ਉਹ ਨਹੀਂ, ਜਿਹੜੀ ਇੱਕ ਚਿੱਤ ਵਾਲੀ ਗੱਲ ਹੈ ਉਹ ਬੜੀ ਔਖੀ ਹੈ, ਇੱਕ ਚਿੱਤ ਨਹੀਂ ਪਏ ਹੁੰਦੇ। ਤੇ ਸਿਆਣੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਸਨ ਗੱਲ ਮੂੰਹੋਂ ਸੋਚ ਕੇ ਕੱਢਣੀ ਚਾਹੀਦੀ ਏ, ਅੱਠਾਂ ਪੈਰਾਂ ਚ ਕੋਈ ਸਮਾਂ ਐਸਾ ਹੁੰਦਾ, ਉਹ ਸਮਾਂ ਨੀਅਤ ਨਹੀਂ ਹੈ, ਸਿਆਣੇ ਕਹਿੰਦੇ ਸਨ। ਕਹਿੰਦੇ ਨੇ ਇੱਕ ਸਮਾਂ ਅੱਠਾਂ ਪੈਰਾਂ ਚ ਐਸਾ ਨੀਅਤ ਹੁੰਦਾ ਹੈ ਜਿਸ ਵੇਲੇ ਬੰਦਾ ਜੋ ਕੁਝ ਮੂੰਹੋਂ ਕੱਢੇ ਉਹ ਪੂਰਾ ਹੋ ਜਾਂਦਾ। ਹਰ ਬੰਦੇ ਦੇ ਅੰਦਰ ਬੈਠਾ ਹੋਇਆ ਨਿਰੰਕਾਰ ਇਹਨੂੰ ਮੌਕਿਆ ਦਿੰਦਾ ਹੈ, ਤੇ ਜਿਹੜੇ ਸਿਆਣੇ ਬੰਦੇ ਨੂੰ ਸੋਚਣ ਜਦੋਂ ਮੂੰਹੋਂ ਕੱਢਣੀ ਚੰਗੀ ਗੱਲ ਹੀ ਕੱਢੋ, ਮਾੜੀ ਗੱਲ ਮੂੰਹੋਂ ਕੱਢੋ ਹੀ ਨਾ, ਕਦੇ ਪਤਾ ਨੀ ਕਿਹੜੇ ਵੇਲੇ ਕਹੀ ਹੋਈ ਗੱਲ ਪੂਰੀ ਹੋਣੀ ਏ, ਤੇ ਜੇ ਮਾੜੀ ਗੱਲ ਮੂੰਹੋਂ ਕੱਢੀ ਪੂਰੀ ਹੋ ਗਈ ਫੇਰ ਬੜੇ ਮਹਿੰਗੀ ਪਏ। ਇਸ ਕਰਕੇ ਸਰਬੱਤ ਦੇ ਭਲੇ ਦੀ ਗੱਲ ਕਰੋ, ਆਪਣੇ ਭਲੇ ਦੀ ਗੱਲ ਕਰੋ, ਤੇ ਜੇ ਉਹ ਸਿਆਣਿਆਂ ਦੀ ਗੱਲ ਮੰਨ ਲਈਏ ਨਾ, ਵੀ ਅੱਠਾਂ ਪਹਿਰਾਂ ਵਿਚ ਇੱਕ ਵਕਤ ਐਸਾ ਵੀ ਆ ਸਕਦਾ ਹੈ ਜਿਸ ਵੇਲੇ ਮੂੰਹੋਂ ਕੱਢੀ ਹੋਈ ਗੱਲ ਪੂਰੀ ਹੋ ਜਾਂਦੀ, ਕੋਈ ਸਮਾਂ ਐਸਾ ਜਿਸ ਵੇਲੇ ਕਹੀ ਹੋਈ ਗੱਲ ਸਿਰੇ ਲੱਗ ਜਾਣੀ, ਤੇ ਜੇ ਆਪਾਂ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਪਤਾ ਨੀ ਉਹ ਸਮਾਂ ਆ ਜਾਵੇ ਉਸ ਵੇਲੇ ਜਿਸ ਵੇਲੇ ਸਾਡੇ ਮੁੱਖ ਤੇ ਵਾਹਿਗੁਰੂ ਹੋਵੇ, ਤੇ ਉਹ ਸਮਾਂ ਆ ਜਾਵੇ ਜਿਹੜੀ ਗੱਲ ਸਾਡੀ ਪੂਰੀ ਹੋਣੀ ਹੈ। ਉਹ ਕਿਹਾ ਹੋਇਆ ਵਾਹਿਗੁਰੂ ਧੁਰ ਦਰਗਾਹ ਤੱਕ ਸਾਡੀ ਸਾਂਝ ਬਣਾ ਦੇਗਾ, ਉਹ ਸਾਡੇ ਲੇਖੇ ਲਵਾ ਦੇਗਾ ਸਵਾਸ, ਉਹ ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ, ਇੱਕ ਚਿੱਤ ਕਿਹਾ ਹੋਇਆ ਵਾਹਿਗੁਰੂ, ਜੰਮਣ ਮਰਨ ਦੇ ਸਾਰੇ ਗੇੜ ਮੁਕਾ ਕੇ ਪ੍ਰਭੂ ਦੀ ਦਰਗਾਹ ਤੱਕ ਸਾਡੀ ਪਹੁੰਚ ਕਰਾ ਦੇਵੇਗਾ, ਨਹੀਂ ਤਾਂ ਜੀਵਨ ਦੀ ਸਾਰੀ ਬਾਜ਼ੀ ਬੋਝ ਬਣੀ ਹੋਈ ਹੈ ਸਾਡੇ ਤੇ, ਨਾ ਬਿਨਾ ਸਭ ਕੂੜ ਗਾਲੀ ਹੋਚੀਆਂ। ਸਾਹਿਬ ਕਹਿੰਦੇ ਨੇ ਹੋਛੇ ਝੰਝਟਾਂ ਦੇ ਵਿੱਚ ਸਾਰਾ ਜੀਵਨ ਬਤੀਤ ਹੁੰਦਾ ਚਲਿਆ ਜਾ ਰਿਹਾ ਹੈ। ਭਗਤਾਂ ਵੱਲ ਵੇਖੋ ਜਿਹੜੇ ਜੀਵਨ ਵਿੱਚ ਨਾਮ ਪ੍ਰਾਪਤ ਕਰਕੇ ਤੇ ਸੁੱਖ ਪੈ ਲੈਂਦੇ ਨੇ, ਆਨੰਦ ਪੈ ਲੈਂਦੇ ਨੇ।

ਜਨਮ ਦਾ ਦੁੱਖ, ਮਰਨ ਦਾ ਦੁੱਖ, ਜੀਵਨ ਦਾ ਦੁੱਖ, ਪਰਲੋਕ ਦਾ ਦੁੱਖ ਸਾਰਾ ਖਤਮ ਹੋ ਕੇ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਪ੍ਰੇਰਣਾ ਹੈ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹੇ ਕਮਾਣੇ ਪਾਪ ਚਿਰਾਣੇ। ਚਿਰਾਂ ਦੇ ਪਾਪ ਖਤਮ ਹੋ ਜਾਂਦੇ ਨੇ, ਜਨਮਾਂ ਦੇ ਪਾਪ ਮੁੱਕ ਜਾਂਦੇ ਨੇ, ਸਾਧ ਸੰਗਤ ਮਿਲ ਮੂਆ ਜੀ ਜੈ ਰਾਜ ਜੋਬਨ ਬਿਸਰੰਤ ਹਰ ਇਨ੍ਹਾਂ ਚ ਪੈ ਕੇ ਅਸੀਂ ਵਿਛੜ ਜਾਂਦੇ ਹਾਂ, ਭੁੱਲ ਜਾਂਦੇ ਹਾਂ। ਮਾਇਆ ਮਹਾ ਦੁੱਖ ਇਹ ਮਹਾਂਤ ਕਹੇ, ਮਹਾਤਮਾ ਲੋਕ ਕਹਿੰਦੇ ਨੇ ਇਹ ਚੀਜ਼ ਸਾਨੂੰ ਨਿਰੰਕਾਰ ਕੋਲੋਂ ਵਿਛੋੜ ਕੇ ਦੁਖੀ ਕਰਦੀ। ਆਸ ਪਿਆਸ ਰਮਨ ਹਰ ਕੀਰਤਨ, ਆਸਾ ਕਰਕੇ ਪਿਆਸ ਰੱਖ ਕੇ ਨਿਰੰਕਾਰ ਦੇ ਗੁਣ ਗਾਈਏ, ਹਰੀ ਕੀਰਤਨ ਚ ਲੱਗੀਏ, ਇਹ ਪਦਾਰਥ ਭਾਗਵੰਤ ਲਹੇ ਸ਼ਰਨ ਸਮਰੱਥ ਅਗਾਥਾ ਗੋਚਰਾ ਮੰਗਿਆ ਇੱਥੇ ਪਤਿਤ ਉਦਾਹਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸਵਾਮੀ ਸਰਬੱਤ ਪੂਰਨ ਠਾਕੁਰ ਮੇਰਾ।

ਜਿਹੜੀ ਝੂਠੀ ਹੋ ਸਕਦੀ ਹੈ ਪਰ ਸੋਨਾ ਝੂਠੀ ਹੋ ਸਕਦੀ ਸੋਨਾ ਸੁੱਚਾ ਸੁੱਚਾ ਨਾ ਬੰਦਿਆ।

0: ਤੁਸੀਂ ਕਿਹੜੀਆਂ ਸੋਚਣ ਪੈ ਰਹੇ ਹੋ? ਅੰਤ ਕਾਲ ਕਿਹਨੇ ਦੇਖਿਆ?
1: ਅੱਜ ਦੀ ਗੱਲ ਕਰੋ, ਅੱਜ ਦੀ ਗਲੀ ਤੇ ਲੈ ਕੇ ਜਾਂਦੇ ਹਾਂ, ਔਰ ਜਿਹੜਾ ਮਾਲ ਲੁੱਟ ਕੇ ਲਿਆਉਂਦੇ ਹਾਂ ਉਹ ਸਾਡੀ ਕਮਾਈ ਹੈ।
0: ਮੂਰਖ ਬਣੋ, ਠੀਕ ਹੀ ਕਹਿ ਰਿਹਾ, ਸਾਨੂੰ ਮੂਰਖ ਨਹੀਂ ਬਣਨਾ ਚਾਹੀਦਾ।

ਅਸੀਂ ਤੇ ਤੇਰੇ ਵੱਲ ਹੀ ਆ ਰਹੇ ਸਾਂ, ਪਰ ਲੱਗਦਾ ਤੂੰ ਕਿਧਰੇ ਕੰਮ ਚੱਲੇ। ਚੰਗਾ, ਤੂੰ ਆਪਣੇ ਕੰਮ ਜਾ।

ਜੇ ਸਾਡੇ ਮਨਾਂ ਵਿੱਚ ਪਿਆਰ ਹੀ ਨਹੀਂ ਤਾਂ ਸਾਨੂੰ ਰੱਬ ਕਿਵੇਂ ਮਿਲੇਗਾ? ਰੱਬ ਹੈ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਤੁਹਾਡੇ ਸਾਹਮਣੇ ਹੈ ਸੈਨਾਈ ਕੀਰਤਨ ਵਿੱਚ ਬੈਠੇ ਇਹ ਭੁੱਲ ਕੇ

ਹਰ ਸਿੰਘ ਬੜਾ ਮੁਸ਼ਕਿਲ ਰਾਗ ਹੈ, ਚੋਖਾ ਮੁਸ਼ਕਿਲ, ਇਹ ਗਾਇਆ ਨਹੀਂ ਜਾਂਦਾ ਤੇ ਇੰਨੀ ਤਿਆਰੀ ਨਹੀਂ ਕੀਤੀ ਹੋਈ ਕਿਉਂਕਿ ਪਹਿਲੀ ਵਾਰੀ ਸ਼ਾਇਦ ਕਿਉਂਕਿ ਦੂਜੀ ਵਾਰੀ ਗਾਉਣ ਲੱਗੇ ਤੇ ਮਾਲੀ ਗੌੜਾ ਬੜਾ ਮੁਸ਼ਕਿਲ ਰਾਗ ਹੈ ਇਹਦਾ, ਹੁਣ ਜਾਣ ਬੜਾ ਵਿਕਟ ਤੇ ਟੇਢਾ ਜਿਹਾ ਹੈ ਆਪ ਸੁਣਨਾ।

0: ਸਤਿ ਸ੍ਰੀ ਅਕਾਲ ਜੀ। ਇਹ ਜਿਹੜੇ ਕੰਮ ਨਾ ਸੰਗੀਤ ਦਾ, ਤਾਲ ਦਾ, ਸਾਥ ਦਾ, ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਕਲਾਸੀਕਲ ਹੀ ਸਿਰਫ ਗਾਉਂਦੇ ਆ ਤੇ ਜਿਨ੍ਹਾਂ ਦਾ ਬੜਾ ਰਿਆਜ਼। ਅਸੀਂ ਖਰੇ 10 ਸਾਲ ਬਾਅਦ ਖਰਿਆ, ਜਿਸ ਨੂੰ ਮੈਂ ਐਵੇਂ ਬੈਠੇ ਬੈਠੇ ਸੋਚਿਆ ਵੀ ਮੌਲੀ ਕੋਲ ਉੱਥੇ ਗਾਣਾ ਹੈ ਤੇ ਪਤਾ ਹੀ ਨਹੀਂ ਕੀ ਗਾਣਾ ਹੈ, ਤਾਂ ਉੱਥੇ ਉੱਥੇ ਬੈਠੇ ਬੈਠੇ ਆ ਪੁਰਾਣੀ ਯਾਦ ਜਿਹੜੀ ਸੀ ਕੋਈ ਦਿਮਾਗ ਵਿਚ ਕੱਢੀ, ਸਿੱਖਿਆ ਤੇ ਐਸੀ ਤੇ ਥੋੜਾ ਜਿਹਾ ਇਸ ਦਾ ਰੰਗ ਜਿਹੜਾ ਜ਼ਰੂਰ ਦਿਖਾਉਣਾ ਚਾਹੀਦਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸ਼ਬਦ ਹੈ, ਜਿਹੜੇ ਸ਼ਬਦ ਵਿਚ ਰਾਗ ਰੱਖਿਆ ਉਹ ਜ਼ਰੂਰ ਪੜ੍ਹਨਾ ਚਾਹੀਦਾ। ਸੋ ਇਹ ਮਾਲੀ ਗਾੜਾ ਹੈ, ਤਾਂ ਇਕ ਬੜਾ ਪੁਰਾਤਨ ਰਾਗ ਹੈ। ਭਾਈ ਸਮੁੰਦ ਸਿੰਘ ਵਰਗੇ ਜੋ ਪੁਰਾਣੇ ਰਬਾਬੀ ਹੁੰਦੇ ਸਨ, ਭਾਈ ਮੋਤੀ, ਭਾਈ ਲਾਲ, ਭਾਈ ਦੇਸਾ, ਉਹ ਲੋਕਾਂ ਦਾ ਇਹ ਮਾਸਟਰ ਪੀਸ ਰਾਗ ਹੁੰਦੇ ਸਨ। ਉਹ ਇਨ੍ਹਾਂ ਨੂੰ ਬਹੁਤ ਜ਼ਿਆਦਾ ਤਗੜੇ ਹੋ ਕੇ ਗਾਉਂਦੇ ਸਨ। ਉਹ ਤਾਂ ਇਨ੍ਹਾਂ ਨੂੰ ਇਸ ਤਰ੍ਹਾਂ ਗਾਉਂਦੇ ਹੁੰਦੇ ਸਨ ਜਿਵੇਂ ਆਮ ਲੋਕੀ ਪਹਾੜੀ ਗਾਉਂਦੇ ਹਨ ਇੰਨੇ, ਪਰ ਇਹ ਕੰਮ ਬੜੀ ਮਿਹਨਤ ਮੰਗਦਾ। ਇੱਥੇ ਤੁਸੀਂ ਸੁਣ ਰਹੇ ਹੋ, ਜੇ ਪੰਜਾਬ ਹੁੰਦਾ ਤੇ ਸ਼ਾਇਦ ਟੇਪ ਰਿਕਾਰਡ ਵਾਲਾ ਵੀ ਉੱਠ ਕੇ ਤੁਰ ਜਾਂਦਾ। ਔਰ ਇਸ ਤਰ੍ਹਾਂ ਗਾਉਣ ਵਾਲੇ ਨੂੰ ਉੱਥੇ ਛਦਾਈ ਕਹਿੰਦੇ ਨੇ ਅੱਜ ਕੱਲ, ਇਹ ਕੁਝ ਨਹੀਂ। ਇੰਨੀ ਸਿੱਖਾਂ ਦੀ ਉੱਥੇ ਬੁੱਧੀ ਭ੍ਰਿਸ਼ਟ ਹੋਈ ਹੈ, ਕੀਰਤਨ ਕੀਰਤਨ ਹੀ ਨਹੀਂ ਰਿਹਾ ਉੱਥੇ। ਤੇ ਭਾਈ ਅਮਰਿੰਦਰ ਸਿੰਘ ਨੂੰ ਮੈਂ ਥੱਲੇ ਕਾਫੀ ਤਾੜਿਆ ਸੀ, ਮੈਂ ਐਵੇਂ ਨਾ ਤੁਸੀਂ ਜਿਵੇਂ ਉੱਥੇ, ਕਹਿੰਦਾ ਕਰਨਾ ਕੀ ਹੈ, ਇੰਨੀ ਕੀਤੀ ਕਿਰਤ, ਇੰਨੀ ਮਿਹਨਤ ਕੀਤੀ, ਜ਼ਾਹਿਰ ਚਲੀ ਗਈ, ਪੰਜਾਬ ਚ ਸੁਣਦਾ ਹੀ ਨਹੀਂ, ਇਸ ਨੂੰ ਛੱਡਤਾ ਹੈ, ਮੈਂ ਇੱਥੇ ਤੁਸੀਂ ਥੋੜਾ ਜਿਹਾ ਜ਼ਰੂਰ ਗਾਣਾ ਕਿ ਤੁਹਾਨੂੰ ਬੜੇ ਸ਼ੌਕ ਨਾਲ ਬੁਲਾਇਆ। ਤੇ ਇੱਥੇ ਦੀ ਕਮੇਟੀ ਸੰਗਤ ਜਿਹੜੀ ਹੈ, ਇਹਨਾਂ ਉੱਤੇ ਗੁਰੂ ਦੀ ਕਿਰਪਾ ਹੈ, ਇਹ ਜ਼ਰੂਰ ਰੰਗੀਨ ਮਨੁੱਖ ਨੇ ਕਿ ਥੋੜਾ ਜਿਹਾ ਤੁਸੀਂ ਆਪਣਾ ਆਪ ਨੂੰ ਵਿਖਾਇਓ। ਤੁਸੀਂ ਵੇਖ ਲਓ, ਉਸ ਬੰਦੇ ਦਾ ਕੋਈ ਜਵਾਬ ਤੇ ਆਇਆ ਹੀ ਨਹੀਂ, ਐਸੇ ਮਨੁੱਖ ਹੈ।
1: ਮਨ ਤਨ ਬਸ ਰਹੇ ਗੋਪਾਲ ਬਣ।

ਸ਼ਬਦ ਕੀਰਤਨ ਦੁਆਰਾ ਇਸ ਜਲੰਦੇ ਜਗਤ ਨੂੰ ਤਾਰਨ ਲਈ ਗੁਰਮਤਿ ਸੰਗੀਤ ਪਰੰਪਰਾ ਦੀ ਦਾਤ ਬਖਸ਼ੀ। ਰਹਿਮਤਾ ਭਰੀ ਇਸ ਪਰੰਪਰਾ ਨੂੰ ਸਮੂਹ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਸਿੱਖੀ ਜੀਵਨ ਦੇ ਅਨਿੱਖੜ ਅੰਗ ਵਜੋਂ ਸਥਾਪਿਤ ਕੀਤਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅਖੁੱਟ ਖਜ਼ਾਨੇ ਵਿੱਚ ਵੱਖ ਵੱਖ ਰਾਗਾਂ, ਗਾਇਨ ਸ਼ੈਲੀਆਂ ਅਤੇ ਸੰਗੀਤ ਛੰਦਾਂ ਦੀ ਅਦੁੱਤੀ ਦਾਤ ਪ੍ਰਦਾਨ ਕੀਤੀ ਹੈ। ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹਰ ਗੁਰਸਿੱਖ ਹਿਰਦੇ ਵਿੱਚ ਵਸੀ ਹੋਈ ਇਲਾਹੀ ਬਾਣੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਵੱਖ ਵੱਖ ਰਾਗਾਂ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਸੁੱਚਾ ਸਿੰਘ ਜੀ ਜਵਾਦੀ ਟਕਸਾਲ ਦੀ ਅਗਵਾਈ ਵਿੱਚ ਵਿਸਮਾਦਨਾਦ ਸੰਸਥਾ ਗੁਰਮਤਿ ਸੰਗੀਤ ਦੇ ਸ਼ੁੱਧ ਤੇ ਮੌਲਿਕ ਸਰੂਪ ਨੂੰ ਪ੍ਰਚਾਰਨ ਦੀ ਸੇਵਾ ਵਿੱਚ ਲੀਨ ਹੈ। ਆਓ ਸਰਵਣ ਕਰੀਏ ਰਾਗ ਨਿਰਣਾਇਕ ਕਮੇਟੀ ਦੁਆਰਾ ਪ੍ਰਵਾਨਿਤ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ।

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਪੋਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ ਗੁਜਰੀ ਜਾਤ ਗਵਾਰ ਜਾ ਸੌ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪੋ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਧ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੌ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

ਜੁਗਾ ਜੁਗੰਤਰ ਖਾਈ ਖਾਏ, ਜੁਗਾਂ ਜੁਗੰਤਰਾਂ ਤੋਂ ਅਸੀਂ ਸਾਹਿਬ ਕੋਲੋਂ ਲੈਂਦੇ ਹੋਏ, ਉਹਦੀਆਂ ਦਿੱਤੀਆਂ ਦਾਤਾਂ ਲੈ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਾਂ। ਕਿਉਂਕਿ ਉਹ ਸਾਹਿਬ ਜੋ ਹੈ ਉਹ ਨਿਤ ਨਵਾਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਗਾਉਂਦਿਆਂ ਹੋਇਆਂ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਨਿਤ ਨਵਾਂ ਹੈ ਔਰ ਸਦਾ ਸੰਸਾਰ ਨੂੰ ਦਾਤਾਂ ਦਿੰਦਾ ਆ ਰਿਹਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸਿੱਧ ਮੰਡਲੀ ਵਿੱਚ ਪਹੁੰਚੇ ਤਾਂ ਸਿੱਧਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੱਸੋ ਉਹ ਸਾਹਿਬ ਕੈਸਾ ਹੈ ਔਰ ਉਹਦੀ ਸਾਹਿਬੀ ਕੈਸੀ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਚਾ ਸਾਹਿਬ ਸਾਚ ਨਾ ਹੈ। ਉਹ ਸਾਹਿਬ ਸੱਚਾ ਹੈ ਔਰ ਉਸਦਾ ਨਾਮ ਵੀ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰ, ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ। ਤਾਂ ਸਿੱਧਾਂ ਨੇ ਬੇਨਤੀ ਕੀਤੀ, ਫਿਰ ਐਸੇ ਵੱਡੇ ਸਾਹਿਬ ਦੇ ਕੋਲ ਜਦੋਂ ਜਾਈਏ ਤਾਂ ਉਹਦੇ ਅੱਗੇ ਭੇਟਾ ਕੀ ਰੱਖੀਏ। ਅੱਜ ਸੰਸਾਰ ਦੇ ਪਦਾਰਥਾਂ ਵਿੱਚੋਂ ਉਹਦੇ ਅੱਗੇ ਕੁਝ ਪਦਾਰਥ, ਧਨ ਦੌਲਤ ਕੁਝ ਰੱਖ ਦਿੱਤਾ ਤਾਂ ਕੀ ਰੱਖਿਆ। ਉਹਦੀਆਂ ਦਾਤਾਂ ਵਿੱਚੋਂ ਜੇ ਕੁਝ ਥੋੜੀ ਜਿਹੀ ਦਾਤ, ਥੋੜੀ ਜਿਹੀ ਵਸਤ ਉਹਦੇ ਅੱਗੇ ਰੱਖ ਦਿੱਤੀ ਤਾਂ ਕਿਆ ਉਹ ਪ੍ਰਸੰਨ ਹੋਵੇਗਾ। ਉਹ ਸੱਚੇ ਸਾਹਿਬ ਦੇ ਹਜ਼ੂਰੀ ਜਦੋਂ ਜਾਈਏ ਤਾਂ ਭੇਟਾ ਕੀ ਰੱਖੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧਾਂ ਨੇ ਜਦੋਂ ਇਹ ਪੁੱਛਿਆ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਸਾਹਿਬ ਜੀ ਕਹਿਣ ਲੱਗੇ, ਇਹ ਪੁੱਛਦੇ ਹੋ ਕਿ ਉਸ ਸੱਚੇ ਸਾਹਿਬ ਦੇ ਹਜ਼ੂਰ ਕੀ ਰੱਖੀਏ, ਤਾਂ ਫੇਰ ਕੇ ਅੱਗੇ ਰੱਖੀਏ ਜਿੱਤ ਦਿਸ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਸਾਹਿਬ ਜੀ ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜੇ ਉਸ ਮਾਲਕ ਦੀ ਹਜ਼ੂਰੀ ਵਿੱਚ ਜਾਓ, ਸੱਚੇ ਸਾਹਿਬ ਦੇ ਕੋਲ ਜਾਓ ਤਾਂ ਬਈ ਉਹ ਤਾਂ ਇੱਕ ਸਿਫਤ ਸਲਾਹ ਪਸੰਦ ਕਰਦਾ ਹੈ ਔਰ ਜੋ ਵੀ ਉਸਦਾ ਗੁਣ ਗਾਉਂਦਾ ਹੈ ਉਸ ਗੁਣ ਗਾਉਣ ਵਾਲੇ ਵੱਲ ਉਸ ਪਰਮੇਸ਼ਵਰ ਦਾ ਮੁੱਖ ਹੋ ਜਾਂਦਾ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਉਹ ਸਾਹਿਬ ਸਦਾ ਨਿਤ ਨਵਾਂ ਹੈ ਔਰ ਸੰਸਾਰ ਉਹਦੇ ਕੋਲੋਂ ਦਾਤਾਂ ਲੈ ਕੇ ਖਾ ਰਿਹਾ ਹੈ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ। ਸੱਚ ਕਦੇ ਪੁਰਾਣਾ ਨਹੀਂ ਹੁੰਦਾ ਔਰ ਪਰਮੇਸ਼ਵਰ ਦਾ ਨਾਮ ਕਦੇ ਮੈਲਾ ਨਹੀਂ ਹੁੰਦਾ। ਸਾਧ ਸੰਗਤ ਬੋਲੋ ਸ੍ਰੀ, ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਤ ਨਵੀਂ ਬਾਣੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਿਤ ਨਵੇਂ ਦਰਸ਼ਨ ਹਨ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਅਕਾਲ ਪੁਰਖ ਦੀ ਉਸਤਤ ਕਰ ਰਹੇ ਹਨ, ਸਾਨੂੰ ਜਾਚ ਸਿਖਾ ਰਹੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਉਣ ਵਾਲੀ ਪੀੜ੍ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਿਵੇਂ ਗਾਣੀ ਹੈ।

ਨਾਨਕ ਦੀ। ਇੱਕ ਦਿਨ ਭਾਈ ਬਾਲੇ ਨੇ ਆਖਿਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ, ਗਰੀਬ ਨਿਵਾਜ, ਮੇਰੇ ਮਨ ਵਿੱਚ ਇੱਕ ਸੰਸਾ ਹੈ, ਨਿਵਰਤ ਕਰੋ। ਸਾਹਿਬ ਜੀ ਕਹਿਣ ਲੱਗੇ, ਬੋਲ ਭਾਈ ਬਾਲਿਆ, ਗੁਰੂ ਵੱਲ ਸੰਸਾ ਰੱਖਣਾ ਨਹੀਂ ਚਾਹੀਦਾ ਕਦੇ, ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਸੰਸਾ ਰਹਿ ਜਾਂਦਾ ਹੈ ਉਹਨਾਂ ਦਾ ਹਿਰਦਾ ਮੈਲਾ ਹੋ ਜਾਂਦਾ ਹੈ, ਸੰਸਾ ਕੱਢ ਆਪਣਾ। ਤਾਂ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਕਿ ਸਾਰੀ ਉਮਰ ਗੁਰੂ ਨਾਨਕ ਦੀ ਸੇਵਾ ਮੈਂ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੈਂ ਰਿਹਾ, ਤੇ ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ ਤੇ ਆਪ ਨੂੰ ਬਿਠਾ ਦਿੱਤਾ ਗੱਦੀ ਤੇ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਸੇਵਾ ਕੀਤੀ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਭਾਈ ਬਾਲਾ ਕਹਿਣ ਲੱਗਾ, ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ, ਫਿਰ ਗੁਰੂ ਨਾਨਕ ਨੇ ਤੈਨੂੰ ਪੂਰਨ ਸੰਤ ਹੀ ਬਣਾ ਦਿੱਤਾ। ਭਾਈ ਬਾਲਾ ਕਹਿਣ ਲੱਗਾ, ਮੈਂ ਤਾਂ ਗੁਰੂ ਨਾਨਕ ਨੂੰ ਸੰਤ ਜਾਣ ਕੇ ਪੂਜਿਆ, ਤੇ ਤੁਸੀਂ ਕੀ ਜਾਣ ਕੇ ਸੇਵਾ ਕੀਤੀ, ਤੁਸੀਂ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਆਖਿਆ, ਮੈਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਵਰ ਜਾਣ ਕੇ ਪੂਜਿਆ। ਭਾਈ ਬਾਲਾ ਵੀ ਰੋ ਪਿਆ, ਕਹਿਣ ਲੱਗਾ, ਫਿਰ ਗੁਰੂ ਨਾਨਕ ਨੇ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੀ ਕਰ ਦਿੱਤਾ। ਸਤ ਸੰਗਤ ਬੋਲੋ ਸ੍ਰੀ ਸਤਿਗੁਰੂ ਨੂੰ ਜਿਹਾ ਕੋ ਕਰ ਜਾਣੇ ਤੇਹਾ ਫਲ ਪਾਵੇ ਸੋਈ। ਗੁਰੂ ਨੂੰ ਜਿਹੜਾ ਕੋਈ ਜਿਸ ਭਾਵਨਾ ਦੇ ਨਾਲ ਪੂਜਦਾ ਉਤਨੀਆਂ ਕੋ ਬਖਸ਼ਿਸ਼ਾਂ ਗੁਰੂ ਨਾਨਕ ਦੇ ਦਰ ਤੋਂ ਲੈ ਜਾਂਦਾ ਹੈ। ਭਾਈ ਭਾਈ ਲੈਣਾ ਲੈ ਗਿਆ ਲੈ ਗਿਆ ਭਾਈ ਲੈਣਾ ਔਰ ਫਿਰ ਗੁਰੂ ਅੰਗਦ ਦੇਵ ਬਣ ਬੈਠਾ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਹੈ। ਤੇ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਨੂੰ ਹੀ ਨਾਨਕ ਨਾਨਕ ਗਾਉਂਦੇ ਹੋਏ ਕੀ ਆਖਦੇ

ਉਸ ਨੂੰ ਕੋਈ ਸੁਣਾਵੇ ਕੋਈ ਕਹੇ ਅਗਰ ਕੋਈ ਝੂਠੀ ਕਹਾਣੀ ਸੁਣਾਵੇ ਲੋਕ ਉਸ ਨੂੰ ਵੀ ਸੁਣਦੇ ਹਨ ਪਰ ਇਹ ਤੇ ਪਰਮੇਸ਼ਰ ਦੇ ਨਾਮ ਦੀ ਕਹਾਣੀ ਸੱਚੀ ਕਹਾਣੀ ਔਰ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਅੰਤਰ ਜੋਤ ਰਾਮ ਪ੍ਰਗਾਸਾ ਜਿਸ ਵੇਲੇ ਇਨਸਾਨ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਏ ਤਾਂ ਫਿਰ ਉਹ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਕਿ ਪਰਮਾਤਮਾ ਦੇ ਮੇਲ ਦੀ ਅਵਸਥਾ ਕੀ ਹੈ ਪਰ ਇੱਕ ਗੱਲ ਹੈ ਗੁਰਮੁਖ ਵਿਰਲੇ ਜਾਨੀ ਕੋਈ ਵਿਰਲਾ ਗੁਰਮੁਖ

ਇਸ ਦਰਖਤ ਦੀਆਂ ਟਾਹਣੀਆਂ ਹਨ। ਇਹ ਜੀਵ ਜੰਤ ਫੁੱਲ ਹਨ, ਪੱਤੇ ਹਨ, ਫਲ ਹਨ। ਤਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਤਰ ਰਸ ਭਰਿਆ। ਇਹ ਅੰਮ੍ਰਿਤ ਕੀ ਬਾੜੀ ਹੈ ਰੇ, ਤਿੰਨ ਹਰ ਪੂਰੇ ਕਰਿਆ। ਐ ਭਾਈ, ਇਹ ਸੰਸਾਰ ਅੰਮ੍ਰਿਤ ਦੀ ਬਗੀਚੀ ਹੈ, ਅੰਮ੍ਰਿਤ ਦਾ ਬਾਗ ਹੈ, ਔਰ ਇਸ ਬਾਗ ਨੂੰ ਪਰਮੇਸ਼ਰ ਬਣਾਉਣ ਵਾਲਾ ਹੈ। ਇਸ ਗੱਲ ਨੂੰ ਉਹ ਸਮਝਦਾ ਹੈ ਜਿਹਦੇ ਅੰਦਰ ਰਾਮ ਦਾ, ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਏ, ਤੇ ਜਿਹਦੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਏ, ਉਹੀ ਗੁਰਮੁਖ ਬਣਦਾ, ਤੇ ਉਹੀ ਫਿਰ ਇਹ ਕਹਿੰਦਾ, ਨਾ ਕੋ ਬੈਰੀ ਨਹੀਂ ਬੇਗਾਨਾ,

ਸਮਝਦਾ। ਇਸੇ ਵਾਸਤੇ ਇਹ ਲੜਾਈ ਝਗੜੇ ਦੰਗੇ ਫਸਾਦ ਹੁੰਦੇ ਹਨ। ਇਸੇ ਵਾਸਤੇ ਇਨਸਾਨ ਇਨਸਾਨ ਦੇ ਨਾਲ ਨਫ਼ਰਤ ਕਰਦਾ। ਕਬੀਰ ਸਾਹਿਬ ਕਹਿ ਰਹੇ ਹਨ, ਅਗਰ ਪੂਰਾ ਗੁਰੂ ਮਿਲ ਜਾਏ ਉਹ ਇਨ੍ਹਾਂ ਗੱਲਾਂ ਦੀ ਸੋਝੀ ਕਰਾਉਂਦਾ ਕਿ ਇਹ ਇਨਸਾਨ, ਇਹ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਉਹਦੇ ਬਣਾਏ ਹੋਏ ਜੀਵਾਂ ਨਾਲ ਪਿਆਰ ਕਰ, ਕੋਈ ਵੀ ਬੇਗਾਨਾ ਨਹੀਂ। ਪਰ ਇਹਨਾਂ ਗੱਲਾਂ ਦਾ ਉਦੋਂ

ਕਿਸੇ ਵਿਰਲੇ ਦੇ ਅੰਦਰ ਜਗਦੀ ਹੈ। ਤੇ ਕਬੀਰ ਸਾਹਿਬ ਨੇ ਕਹਿ ਦਿੱਤਾ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਮੈਂ ਹੁਣ ਇਸ ਕਹਾਣੀ ਨੂੰ ਜਾਣ ਲਿਆ, ਇਹ ਸਾਰਾ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਇਸੇ ਵਾਸਤੇ ਤੇ ਮੈਨੂੰ ਕੋਈ ਬੇਗਾਨ

ਭਗਤ ਬਣ ਗਏ, ਸੰਤ ਬਣ ਗਏ। ਜਿਨ੍ਹਾਂ ਇਸ ਕਹਾਣੀ ਨੂੰ ਸਮਝਿਆ ਨਹੀਂ, ਬੇਸ਼ੱਕ ਉਹਨਾਂ ਭਗਤੀ ਕੀਤੀ, ਸਿਮਰਨ ਕੀਤਾ, ਪਰ ਉਹ ਕਿਸੇ ਮੰਜ਼ਿਲ ਤੇ ਪਹੁੰਚ ਨਾ ਸਕੇ। ਇਸੇ ਵਾਸਤੇ ਦੇਖਦੇ ਹਾਂ ਕਿ ਕਈ ਵਾਰੀ ਬਹੁਤਾ ਸਿਮਰਨ ਕਰਨ ਵਾਲਾ, ਬਹੁਤਾ ਮੰਦਰ ਮਸੀਤ ਗੁਰਦੁਆਰੇ ਜਾਣ ਵਾਲਾ ਵੀ ਦੁਬਧਾ ਦਾ ਭਰਿਆ ਹੁੰਦਾ, ਕਿਉਂਕਿ ਗਿਆ ਤੇ ਹੈ ਮੰਦਰ ਮਸੀਤ ਗੁਰਦੁਆਰੇ, ਪਰ ਮਨ ਵਿੱਚੋਂ ਦੁਬਧਾ ਨਾ ਕੱਢ ਸਕਿਆ, ਕਿਉਂਕਿ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਹਿਰਦੇ ਵਿੱਚ ਨਾਮ ਨਹੀਂ ਵਸਿਆ, ਪ੍ਰਕਾਸ਼ ਨਹੀਂ ਹੋਇਆ, ਕਿਉਂਕਿ ਜਿਹੜਾ ਪ੍ਰਕਾਸ਼ ਹੈ ਪਰਮੇਸ਼ਰ ਦਾ, ਉਹ ਤੇ ਦੁਬਧਾ ਦੂਰ ਕਰ ਦਿੰਦਾ ਹੈ। ਜਿਹਾਲੀ ਮਨ ਵਿੱਚ ਦੁਬਧਾ ਹੈ ਤੇ ਸਮਝੋ ਕਿ ਬੇਸ਼ੱਕ ਨਾਮ ਜਪਦਾ ਹੈ, ਪਰ ਅੰਦਰ ਹਾਲੀਏ ਦੇ ਨਾਮ ਵਸਿਆ ਨਹੀਂ। ਔਰ ਇਹ ਪਰਮਾਤਮਾ ਦੇ ਮੇਲ ਦੀ ਅਵਸਥਾ ਜਦ ਹੋ ਜਾਏ ਤੇ ਫਿਰ ਇਨਸਾਨ ਦੀ ਹਾਲਤ ਕੀ ਹੁੰਦੀ ਹੈ? ਭਗਤ ਨਾਮਦੇਵ ਜੀ ਸਾਨੂੰ ਆਪਣੇ ਸ਼ਬਦ ਦੁਆਰਾ

ਇੱਕ ਢੋਲ ਵੱਜਦਾ ਜਦੋਂ ਮੜਿਆ ਹੁੰਦਾ, ਜਦੋਂ ਬੱਦਲ ਗਰਜਦੇ ਨੇ ਸਾਵਣ ਦੇ ਮਹੀਨੇ, ਬਰਸਾਤ ਪੈਂਦੀ। ਪਰ ਜਦ ਪਰਮੇਸ਼ਰ ਦਾ ਮੇਲ ਹੋਵੇ, ਗੁਰੂ ਮੇਲ ਕਰਾਵੇ, ਤੇ ਫਿਰ ਅਨਮੜਿਆ ਮੰਦਲ ਵੱਜੇ, ਬਿਨਾਂ ਮੜਿਆ ਹੋਇਆ ਢੋਲ ਵੱਜਣ ਲੱਗ ਪੈਂਦਾ। ਬਿਨ ਸਾਵਣ ਘਨ ਹਰ ਗਾਜੈ, ਬਿਨਾਂ ਸਾਵਣ ਦੇ ਬੱਦਲ ਗੱਜਣ ਲੱਗ ਪੈਂਦਾ। ਬਾਦਲ ਬਿਨ ਵਰਖਾ ਹੋਈ, ਬਿਨਾਂ ਬੱਦਲ ਦੇ ਬਰਸਾਤ ਹੋਣ ਲੱਗ ਪੈਂਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰੇ ਕੋਈ। ਇਹ ਗੱਲ ਹੱਸਣ ਵਾਲੀ ਨਹੀਂ, ਵਿਚਾਰ ਦੀ ਹੈ। ਜਦ ਪਰਮੇਸ਼ਰ ਦਾ ਨਾਮ ਅੰਦਰ ਵਸ ਜਾਵੇਗਾ, ਪਰਮੇਸ਼ਰ ਦੇ ਨਾਮ ਦਾ ਢੋਲ ਵੱਜੇਗਾ, ਤੇ ਫਿਰ ਜਿਹੜੇ ਵਿਕਾਰ ਨੇ ਇਹ ਅੰਦਰੋਂ ਭੱਜ ਜਾਣਗੇ। ਢੋਲ ਵੱਜੇ ਤਾਂ ਛੋਟੇ ਮੋਟੇ ਖੜਾਕ ਸੁਣਾਈ ਨਹੀਂ ਦਿੰਦੇ। ਪਰਮੇਸ਼ਰ ਦੇ ਨਾਮ ਦਾ ਢੋਲ ਅੰਦਰ ਵੱਜੇਗਾ ਤੇ ਵਿਕਾਰ, ਦੁਬਦਾ, ਈਰਖਾ ਇਹ ਭੱਜ ਜਾਏਗਾ। ਬਿਨ ਸਾਵਣ ਕੰਨ ਹਰ ਗਾਜੇ, ਪਰਮੇਸ਼ਰ ਦਾ ਨਾਮ ਵਸੇਗਾ ਤੇ ਅੰਦਰ ਬਰਸਾਤ ਹੋਵੇਗੀ। ਕਿਹੜੀ? ਨਾਮ ਦੀ ਬਰਸਾਤ। ਬਾਦਲ ਬਿਨ ਵਰਖਾ ਹੋਈ, ਨਾਮ ਦੀ ਬਰਸਾਤ ਵਾਸਤੇ ਬਦਲਾਂ ਦੀ ਲੋੜ ਨਹੀਂ ਪੈਂਦੀ। ਜੋ ਤਤ ਵਿਚਾਰੇ ਕੋਈ, ਭਗਤ ਨਾਮਦੇਵ ਜੀ ਕਹਿ ਰਹੇ ਨੇ, ਅਗਰ ਇਸ ਦੀ ਵਿਚਾਰ ਕਰੋਗੇ ਤੇ ਫਿਰ ਤੁਹਾਡਾ ਜੀਵਨ ਉੱਚਾ ਹੋ ਜਾਏਗਾ। ਅੰਦਰ ਨਾਮ ਵਸੇਗਾ, ਦੁਬਦਾ ਈਰਖਾ ਭੱਜ ਜਾਏਗੀ। ਔਰ ਹਰ ਵੇਲੇ ਨਾਮ ਦੀ ਬਰਸਾਤ ਹੋਵੇਗੀ, ਭਾਵ ਹਰ ਵੇਲੇ ਤੁਸੀਂ ਪਰਮੇਸ਼ਰ ਦਾ

ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ ਲੋਹਾ ਕੰਚਨ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦਾ ਮਿਲਾਪ ਹੋਇਆ ਤਾਂ ਮੇਰਾ ਵੀ ਜੀਵਨ ਪਲਟ ਗਿਆ। ਮੁੱਖ ਕਹਿੰਦੇ ਨੇ ਮੋਹ ਨੂੰ, ਮੁੱਖ ਮਨਸਾ ਰਤਨ ਪਰੋਇਆ, ਪਰਮੇਸ਼ਰ ਦਾ ਨਾਮ ਮਿਲਿਆ, ਗੁਰੂ ਨੇ ਨਾਮ ਦਿੱਤਾ ਤੇ ਮੈਂ ਵੀ ਕੰਚਨ ਵਰਗਾ ਹੋ ਗਿਆ, ਭਾਵ ਵਿਕਾਰ ਭੱਜ ਗਏ ਤੇ ਮੈਂ ਵੀ ਹੁਣ ਪਰਮੇਸ਼ਰ ਦਾ ਨਾਮ ਜਪ ਕੇ ਉਹਦੇ ਨਾਮ ਵਰਗਾ

ਜਲ ਕਹਿੰਦੇ ਨੇ ਪਾਣੀ, ਕੁੰਭ ਕੜੇ ਨੂੰ। ਸਮੁੰਦਰ ਦੇ ਵਿੱਚ ਅਗਰ ਕੋਈ ਪਾਣੀ ਦੇ ਕੜੇ ਨੂੰ ਡੁਬੋ ਦੇਵੇ, ਪਾਣੀ ਦਾ ਕੜਾ ਸਮੁੰਦਰ ਵਿੱਚ ਸਮਾ ਜਾਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿ ਰਹੇ ਨੇ, ਜਲ ਪੀਤਰ ਕੁੰਭ ਸਮਾਨੇ ਆ, ਮੈਂ ਆਪਣੇ ਭਰਮ ਵਹਿਮ ਸਾਰੇ ਤਿਆਗ ਦਿੱਤੇ, ਆਪਣੇ ਆਪ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਤੇ ਜਿਸ ਤਰ੍ਹਾਂ ਘੜਾ ਸਮੁੰਦਰ ਵਿੱਚ ਸਮਾ ਜਾਂਦਾ ਹੈ, ਇਸੇ ਤਰ੍ਹਾਂ ਮੇਰੀ ਵੀ ਸਮਾਈ ਹੁਣ ਨਾਮ ਦੇ ਵਿੱਚ ਹੋ ਗਈ। ਕਿਉਂ? ਕਿਉਂਕਿ ਮੈਂ ਹੁਣ ਸਾਰਿਆਂ ਵਿੱਚ ਇੱਕ ਰਾਮ ਨੂੰ ਦੇਖਦਾ, ਇੱਕ ਅੱਲਾ ਨੂੰ, ਇੱਕ ਵਾਹਿਗੁਰੂ ਨੂੰ।

ਤੇ ਨਾਮਦੇਵ ਨੇ ਵੀ ਇਸ ਗੱਲ ਨੂੰ ਪਹਿਚਾਣ ਲਿਆ ਕਿ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਪ੍ਰੀਤ ਲਾਈ, ਗੁਰੂ ਨੇ ਨਾਮ ਦੇ ਕੇ ਪਰਮੇਸ਼ਰ ਨਾਲ ਮਿਲਾ ਦਿੱਤਾ ਤੇ ਉਹ ਫਿਰ ਪਰਮੇਸ਼ਰ ਦਾ ਰੂਪ ਹੋ ਗਿਆ। ਉਸਨੇ ਇਸ ਕਹਾਣੀ ਨੂੰ ਜਾਣ ਲਿਆ ਕਿ ਸੰਸਾਰ ਪਰਮੇਸ਼ਰ ਦਾ ਰੂਪ ਹੈ, ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਉਹ ਫਿਰ ਪਰਮੇਸ਼ਰ

ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਕੀ ਹੋਵੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਪੂਰਾ ਗੁਰੂ ਮਿਲਿਆ, ਉਸ ਨੇ ਮੇਰਾ ਜਨਮ ਸਫਲ ਕਰ ਦਿੱਤਾ। ਸਫਲ ਜਨਮ ਮੋਕੋ ਗੁਰ ਕੀ ਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਸਫਲ ਜਨਮ ਮੋਕੋ ਗੁਰ ਕੀ ਨਾ, ਗੁਰੂ ਨੇ ਮੇਰਾ ਜਨਮ ਸਫਲ ਕਰ ਦਿੱਤਾ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਗੁਰੂ ਮਿਲਿਆ ਦੁੱਖ ਦੂਰ ਭੱਜ ਗਏ ਤੇ ਮੇਰੇ ਅੰਦਰ ਸੁਖਾਂ ਦਾ ਨਿਵਾਸ ਹੋ ਗਿਆ, ਕਿਉਂਕਿ ਸੁਖ ਦੇਣ ਵਾਲਾ ਨਾਮ ਮੇਰੇ ਅੰਦਰ ਵਸ ਗਿਆ।

ਅੰਜਨ ਕਹਿੰਦੇ ਨੇ ਸੁਰਮਾ। ਗੁਰੂ ਨੇ ਗਿਆਨ ਦਾ ਐਸਾ ਸੁਰਮਾ ਦਿੱਤਾ ਕਿ ਮੈਨੂੰ ਇਸ ਗੱਲ ਦੀ ਸੋਝੀ ਹੋ ਗਈ, ਰਾਮ ਨਾਮ ਤੋਂ ਬਗੈਰ ਜੀਵਨ

ਮੈਂ ਸਿਮਰਨ ਕਰਕੇ ਇਹ ਗੱਲ ਜਾਣ ਲਈ ਹੈ ਕਿ ਸਿਮਰਨ ਕਰਨ ਦੇ ਨਾਲ ਜਿੱਥੇ ਦੁੱਖਾਂ ਦਾ ਨਾਸ ਹੁੰਦਾ ਹੈ ਉਥੇ ਜਗ ਜੀਵਨ ਸਿਉ ਜੀਉ ਸਮਾਨਾ ਜੀਵਨ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹਦੇ ਨਾਲ ਜੀਵ ਦਾ ਮਿਲਾਪ ਹੋ ਜਾਂਦਾ ਹੈ ਔਰ ਉਹ ਇਨਸਾਨ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਸਿਮਰਨ ਸਦਕਾ ਕਿ ਸਾਰਿਆਂ ਵਿੱਚ ਪਰਮੇਸ਼ਰ ਦਾ ਨੂਰ ਹੈ ਉਹਦੀ

ਬਹੁਤੇ ਨਾਟਕ ਚੇਟਕ ਦੇਖਣ ਵਿਚ ਵੀ ਸੁਖ ਨਹੀਂ, ਸੁਖ ਨਾ ਹੀ ਬਹੁ ਦੇਸ਼ ਕਮਾਏ। ਕਈ ਇਨਸਾਨ ਦੇਖੇ ਦੇਸਾਂ ਪਰਦੇਸਾਂ ਵਿਚ ਭੱਜੇ ਫਿਰਦੇ ਨੇ ਪਰ ਫਿਰ ਵੀ ਸੁਖੀ ਨਹੀਂ, ਸੁਖ ਉਨ੍ਹਾਂ ਦੇ ਭਾਗਾਂ ਵਿਚ ਫਿਰ ਵੀ ਨਹੀਂ। ਸੁਖ ਨਾ ਹੀ ਬਹੁ ਦੇਸ਼ ਕਮਾਏ, ਫਿਰ ਸੁਖ ਕਿੱਥੇ? ਸਾਹਿਬ ਜੀ ਕਹਿੰਦੇ ਨੇ ਸਰਬ ਸੁਖਾਂ ਹਰ ਹਰ ਗੁਣ ਗਾਏ। ਕਦੀ ਵੀ ਦੇਖ ਲੈਣਾ ਜਿਤਨਾ ਸਮਾਂ ਪਰਮੇਸ਼ਰ ਦੇ ਨਾਮ ਦਾ ਕੀਰਤਨ ਸੁਣੋਗੇ ਉਤਨਾ ਸਮਾਂ ਤੁਹਾਨੂੰ ਆਪਣੇ ਦੁੱਖ ਕਲੇਸ਼ ਭੁੱਲ ਜਾਣਗੇ ਤੇ ਜਦੋਂ ਉਸ ਰੰਗ ਵਿੱਚ ਉੱਠੋਗੇ ਦੁੱਖ ਕਲੇਸ਼ ਫਿਰ ਘੇਰ ਲੈਣਗੇ। ਇਸੇ ਵਾਸਤੇ ਤੇ ਗੁਰੂ ਮਹਾਰਾਜ ਭਗਤ ਗੁਰਮੁਖ ਉਪਦੇਸ਼ ਕਰਦੇ ਹਨ ਕਿ ਹਰ ਵੇਲੇ ਪਰਮੇਸ਼ਰ ਵੱਲ ਧਿਆਨ ਰੱਖੋ। ਜਿਵੇਂ ਕੀਰਤਨ ਸੁਣਦਿਆਂ ਦੁੱਖ ਭੁੱਲ ਜਾਂਦੇ ਨੇ, ਹਰ ਵੇਲੇ ਉਹਦਾ ਨਾਮ ਚੇਤੇ ਰੱਖੋਗੇ ਤੇ ਦੁੱਖ ਕਲੇਸ਼ ਕਦੀ ਵੀ ਤੁਹਾਨੂੰ ਤੰਗ ਨਹੀਂ ਕਰਨਗੇ। ਪਰ ਇਹਨਾਂ ਗੱਲਾਂ ਦੀ ਸੋਝੀ ਹੁੰਦੀ ਹੈ ਜਦੋਂ ਗੁਰੂ ਅਤੇ ਗੁਰੂ ਦੀ ਬਾਣੀ ਦਾ ਸਾਨੂੰ ਗਿਆਨ ਹੋਵੇ। ਗੁਰੂ ਕੀ ਹੈ? ਗੁਰੂ ਹੈ ਬਾਣੀ, ਕਿਉਂਕਿ ਗੁਰੂ ਬਾਣੀ ਦੁਆਰਾ ਉਪਦੇਸ਼ ਦਿੰਦਾ। ਇਸੇ ਵਾਸਤੇ ਸਤਿਗੁਰੂ ਜੀ ਆਪਣੇ ਸ਼ਬਦ ਵਿੱਚ ਇਸ ਤਰ੍ਹਾਂ ਫਰਮਾਉਂਦੇ ਹਨ।

ਘੜੇ ਵਿਚ ਪਾਓ ਤੇ ਪਾਣੀ ਟਿਕਿਆ ਰਹੇਗਾ। ਕਿਸੇ ਚੀਜ਼ ਵਿਚ ਵੀ ਪਾਣੀ ਰੱਖੋ, ਪਾਣੀ ਟਿਕਿਆ ਰਹੇਗਾ। ਜੇ ਪਾਣੀ ਨੂੰ ਧਰਤੀ ਤੇ ਡੋਲੋ, ਪਾਣੀ ਖਿਲਰ ਜਾਏਗਾ। ਇਸੇ ਤਰ੍ਹਾਂ ਸਾਹਿਬ ਜੀ ਫਰਮਾਉਂਦੇ ਹਨ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਜਿਵੇਂ ਪਾਣੀ ਘੜੇ ਵਿਚ ਟਿਕ ਜਾਂਦਾ, ਇਸੇ ਤਰ੍ਹਾਂ ਮਨ ਗੁਰੂ ਦੇ ਗਿਆਨ ਦੇ ਨਾਲ ਟਿਕ ਜਾਂਦਾ।

ਉਹ ਕਈ ਵਾਰੀ ਭਗਤੀ ਕਰਕੇ ਵੀ ਮੰਜ਼ਿਲ ਤੱਕ ਨਹੀਂ ਪਹੁੰਚਦੇ। ਗੁਰੂ ਦੀ ਲੋੜ ਇਸੇ ਵਾਸਤੇ ਹੈ ਕਿ ਸੱਚਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਪਰ ਗੁਰੂ ਦੀ ਪ੍ਰਾਪਤੀ ਨਿਮਰਤਾ, ਪਿਆਰ ਔਰ ਸੇਵਾ ਨਾਲ ਹੁੰਦੀ ਹੈ। ਹੋਤਾ ਤੇ ਬ੍ਰਹਮਾ

ਉਸ ਧਨੀ ਪੁਰਸ਼ ਨੇ ਦੋਨਾਂ ਭਗਤਾਂ ਦੀ ਸੇਵਾ ਕੀਤੀ, ਅੰਨ ਜਲ ਛਕਾਇਆ ਔਰ ਤੁਰਨ ਲੱਗਿਆ ਦੋਨਾਂ ਭਰਾਵਾਂ ਨੂੰ ਦਕਸ਼ਣਾ ਦਿੱਤੀ, ਮਾਇਆ ਭੇਟ ਕੀਤੀ। ਹੋਤਾ ਵੱਡਾ ਸੀ, ਵੱਡੇ ਨੂੰ ਵੱਡਾ ਸਮਝ ਕੇ ਚੋਖੀ ਮਾਇਆ। ਬ੍ਰਹਮਾ ਛੋਟਾ ਸੀ, ਛੋਟਾ ਸਮਝ ਕੇ ਥੋੜੀ ਮਾਇਆ ਦਿੱਤੀ। ਪਰ ਬ੍ਰਹਮਾ ਚਲਾਕ ਸੀ, ਉਹਨੇ ਦੋਨੋਂ ਭੇਟਾਵਾਂ ਇਕੱਠੀਆਂ ਕਰ ਲਈਆਂ। ਘਰ ਆ ਕੇ ਅੱਧੀ ਅੱਧੀ

ਇਹ ਜਿਉਂ ਜਿਉਂ ਅੱਗੇ ਹੋਇਆ ਇਸ ਨੂੰ ਠੰਡਾ ਪਾਣੀ ਮਿਲਿਆ ਪਰ ਹੌਲੀ ਹੌਲੀ ਇਹ ਹਾਥੀ ਪਾਣੀ ਦੇ ਵਿੱਚ ਕਾਫੀ ਅੱਗੇ ਤੱਕ ਚਲਾ ਗਿਆ ਔਰ ਅੱਗੇ ਇਹਦਾ ਛੋਟਾ ਭਰਾ ਤੰਦੂਏ ਦੀ ਜੂਨ ਵਿੱਚ ਬੈਠਾ ਸੀ ਉਸਨੇ ਆਪਣੀਆਂ ਤਾਰਾਂ ਦੇ ਨਾਲ ਹਾਥੀ ਦੇ ਅਗਲੇ ਪੈਰ ਪਕੜ ਲਏ ਔਰ ਹਾਥੀ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ ਪਹਿਲਾਂ ਤੇ ਹਾਥੀ ਨੇ ਪਰਵਾਹ ਨਾ ਕੀਤੀ ਪਾਣੀ ਪੀ ਕੇ ਵਾਪਸ ਮੁੜਨ ਲੱਗਾ ਪਿੱਛੇ ਨਹੀਂ ਮੁੜਿਆ ਜਾਂਦਾ ਤੇ ਹਾਥੀ ਸਮਝ ਗਿਆ ਮੈਨੂੰ ਕੋਈ ਪਕੜਨ ਵਾਲਾ ਤਗੜਾ ਜੀਵ ਹੈ ਇਸਨੇ ਜ਼ੋਰ ਲਾਇਆ ਕੁਝ ਪਿਛਾ ਆਇਆ ਪਰ ਫਿਰ ਤੰਦੂਏ ਦਾ ਜ਼ੋਰ ਚੱਲਿਆ ਤੇ ਹਾਥੀ ਨੂੰ

ਆਪਣੇ ਸਾਥੀਆਂ ਨੂੰ ਕੁਝ ਕਹਿੰਦਾ, ਪਰ ਇਹਦੇ ਨਾਲ ਦੇ ਸਾਥੀ ਪਾਣੀ ਵਿੱਚ ਨਜ਼ਰ ਕੁਝ ਨਹੀਂ ਆਉਂਦਾ, ਕੀ ਮਦਦ ਕਰਨ। ਲਿਖਿਆ ਇਤਿਹਾਸ ਵਿੱਚ ਬਹੁਤ ਸਮਾਂ ਇਹਨਾਂ ਦੀ ਖਿੱਚੋਤਾਨ ਹੁੰਦੀ ਰਹੀ। ਅਗਰ ਹਾਥੀ ਦਾ ਜ਼ੋਰ ਚੱਲੇ ਉਹ ਤੰਦੂਏ ਨੂੰ ਖਿੱਚ ਕੇ ਕਿਨਾਰੇ ਤੱਕ ਲੈ ਆਵੇ, ਤੰਦੂਏ ਦਾ ਜ਼ੋਰ ਚੱਲਦਾ ਉਹ ਹਾਥੀ ਨੂੰ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਜਾਂਦਾ। ਹਾਥੀ ਦੇ ਨਾਲ ਦੇ ਇਹਦੇ ਜਿਹੜੇ ਸਾਥੀ ਸਨ ਉਹ ਟਾਹਣੀਆਂ ਤੋੜ ਤੋੜ ਕੇ ਪਾਣੀ ਵਿੱਚ ਸੁੱਟਦੇ। ਕੁਝ ਇਸ ਹਾਥੀ ਦੇ ਕਾਬੂ ਆਉਂਦੀਆਂ ਨੇ, ਕੁਝ ਟਾਹਣੀਆਂ ਪਾਣੀ ਵਿੱਚ ਰੁੜ ਜਾਂਦੀਆਂ ਨੇ। ਤੇ ਸਾਹਿਬ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜਾਨਵਰ ਦੀ ਗੱਲ ਨਹੀਂ, ਇਨਸਾਨ ਦਾ ਵੀ ਇਹੋ ਹੀ ਹਾਲ ਹੈ। ਸੁਖ ਮੈਂ ਬਹੁਤ ਸੰਗੀ ਭਾਏ, ਦੁੱਖ ਮੈਂ ਸੰਗ ਨਾ ਕੋਏ। ਸੁਖ ਹੋਵੇ ਤੇ ਹਰ ਕੋਈ ਮਿੱਤਰ ਬਣਨ ਦੀ ਕੋਸ਼ਿਸ਼ ਕਰਦਾ, ਦੁੱਖ ਲੱਗੇ ਤੇ ਸੱਕੇ ਵੀ ਸਾਥ ਛੱਡ ਜਾਂਦੇ। ਹਾਥੀ ਦੇ ਨਾਲ ਵੀ ਇਹੋ ਹੀ ਵਾਪਰਿਆ, ਹੌਲੀ ਹੌਲੀ ਇਹਦੇ ਸਾਥੀ ਸਾਥ ਛੱਡ ਕੇ ਚਲੇ ਗਏ, ਹਾਥੀ ਇਕੱਲਾ ਰਹਿ ਗਿਆ। ਹੁਣ ਖੁਰਾਕ ਧਰਤੀ ਤੇ ਹੈ ਹਾਥੀ ਦੀ, ਪਰ ਹਾਥੀ ਹੈ ਪਾਣੀ ਵਿੱਚ, ਖੁਰਾਕ ਨਹੀਂ ਮਿਲਦੀ, ਕਮਜ਼ੋਰ ਹੁੰਦਾ ਗਿਆ। ਤੰਦੂਆ ਪਾਣੀ ਵਿੱਚ ਹੈ, ਉਹਦੀ ਖੁਰਾਕ ਪਾਣੀ ਵਿੱਚ, ਉਹ ਆਪਣੀ ਪੂਰੀ ਤਾਕਤ ਵਿੱਚ ਹੈ। ਅਖੀਰ ਤੰਦੂਏ ਦਾ ਜ਼ੋਰ ਚੱਲਿਆ ਹਾਥੀ ਨੂੰ ਖਿੱਚ ਕੇ ਪਾਣੀ ਦੇ ਇਤਨੀ ਡੂੰਘਾਈ ਤੱਕ ਲੈ ਗਿਆ ਕਿ ਹਾਥੀ ਸਾਰਾ ਡੁੱਬ ਗਿਆ, ਪਰ ਇਹਦੀ ਸੁੰਡ ਬਾਕੀ ਰਹਿ ਗਈ। ਕੁਦਰਤੀ ਕੋਈ ਕਵਲ ਦਾ ਫੁੱਲ ਪਾਣੀ ਤੇ ਰੁੜਿਆ ਆ ਰਿਹਾ ਸੀ, ਹਾਥੀ ਨੇ ਸੁੰਡ ਦੇ ਨਾਲ ਉਹ ਫੁੱਲ ਫੜ ਕੇ ਆਕਾਸ਼ ਵੱਲ ਕੀਤਾ। ਮਾਨੋ ਅਰਦਾਸ ਪਿਆ ਕਰਦਾ ਹੈ, ਪਰਮੇਸ਼ਰ ਮਾਇਆ ਦੇ ਲਾਲਚ ਵਿੱਚ ਅਸਾਂ ਦੋਨਾਂ ਭਰਾਵਾਂ ਨੇ ਕਿਤਨਾ ਦੁੱਖ ਪਾਇਆ, ਮਾਇਆ ਨੂੰ ਮੁੱਖ ਰੱਖ ਲਿਆ, ਤੇਰੇ ਨਾਮ ਨੂੰ ਪਿੱਛੇ ਛੱਡ ਦਿੱਤਾ, ਪਰ ਇਸ ਵੇਲੇ ਤੇਰੇ ਤੋਂ ਸਿਵਾ ਮੈਨੂੰ ਕੋਈ ਨਹੀਂ ਬਚਾ ਸਕਦਾ, ਇਹ ਪਰਮੇਸ਼ਰ ਮੇਰੀ ਰੱਖਿਆ ਕਰ। ਹਾਥੀ ਨੇ ਪੁਕਾਰ ਕੀਤੀ ਤਾਂ ਉਸੇ ਵੇਲੇ ਵਿਸ਼ਨੂੰ ਭਗਵਾਨ ਨੰਗੇ ਪੈਰ ਗੰਡਕਾ ਨਦੀ ਦੇ ਕਿਨਾਰੇ ਪਹੁੰਚੇ, ਆਪਣਾ ਸੁਦਰਸ਼ਨ ਚੱਕਰ ਪਾਣੀ ਵਿੱਚ ਛੱਡ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਬਿਆਨ ਕਰਦੇ ਹਨ, ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪੱਕਰ ਚਲਾਇਓ। ਜਿਸ ਤਰ੍ਹਾਂ ਕੁੰਚਰ ਹਾਥੀ ਨੂੰ ਕਿਹਾ, ਹਾਥੀ ਨੂੰ ਤੰਦੂਏ ਨੇ ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਜਿਉਂ ਕੁੰਚਰ ਤੰਦੂਏ ਪੱਕਰ ਚਲਾਇਓ, ਘਰ ਉੱਪਰ ਕੱਢ ਨਿਸਤਾਰੇ। ਹਾਥੀ ਨੇ ਸਿਮਰਨ ਕੀਤਾ ਤੇ ਪਰਮੇਸ਼ਰ ਕਿਸ ਤਰ੍ਹਾਂ ਆਪਣੇ ਪਿਆਰਿਆਂ ਦੀਆਂ ਅਰਦਾਸਾਂ ਸੁਣਦਾ ਹੈ। ਪਰਮੇਸ਼ਰ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਦੂਤਾਂ ਨੂੰ, ਆਪਣੇ ਪਿਆਰਿਆਂ ਨੂੰ ਭੇਜਦਾ। ਵਿਸ਼ਨੂੰ ਭਗਵਾਨ ਨੇ ਆਪ ਨਦੀ ਕਿਨਾਰੇ ਪਹੁੰਚ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਇਹ ਹਾਥੀ ਪਾਣੀ ਵਿੱਚ ਬਾਹਰ ਨਿਕਲਿਆ, ਨਦੀ ਦੇ ਕਿਨਾਰੇ ਆਇਆ ਤੇ ਕੀ ਦੇਖਦਾ, ਸਾਹਮਣੇ ਵਿਸ਼ਨੂੰ ਭਗਵਾਨ ਖੜੇ ਹਨ। ਬੇਸ਼ੱਕ ਜੋਨ ਹਾਥੀ ਦੀ ਹੈ ਪਰ ਸੋਝੀ ਹੈ, ਹਾਥੀ ਨੂੰ ਸਾਰੀ ਸੋਝੀ ਹੈ, ਫਿਰ ਭਗਵਾਨ ਸਾਹਮਣੇ ਖੜਾ ਹੈ ਤੇ ਜੀਵਨ ਦੀ ਸੋਝੀ ਕਿਉਂ ਨਾ ਹੋਵੇ। ਅਗਲੀਆਂ ਦੋਨੋਂ ਲੱਤਾਂ ਨਿਵਾ ਕੇ ਹਾਥੀ ਨੇ ਨਮਸਕਾਰ ਕੀਤੀ ਔਰ ਮਾਨੋ ਪੁਕਾਰ ਪਿਆ ਕਰਦਾ, ਭਗਵਾਨ ਕਿਰਪਾ ਕਰ, ਇਸ ਜੂਨ ਦੇ ਵਿੱਚੋਂ ਸਾਡਾ ਛੁਟਕਾਰਾ ਕਰ, ਬੜਾ ਦੁੱਖ ਭੋਗਿਆ ਹੈ।

ਉਹਦੀ ਪੁਕਾਰ ਜੇ ਸੁਣੀ ਜਾ ਸਕਦੀ ਹੈ, ਤੈਨੂੰ ਤੇ ਪਰਮੇਸ਼ਵਰ ਨੇ ਸੋਝੀ ਦਿੱਤੀ ਹੈ, ਰਸਨਾ ਦਿੱਤੀ ਹੈ, ਸਮਝਣ ਦੀ ਸੋਚਣ ਦੀ ਸ਼ਕਤੀ ਦਿੱਤੀ ਹੈ, ਫਿਰ ਤੂੰ ਕਿਉਂ ਨੀ ਉਹਦਾ ਸਿਮਰਨ ਕਰਦਾ? ਕਰ ਸਿਮਰਨ, ਪਰਮੇਸ਼ਵਰ ਤੈਨੂੰ ਵੀ ਮਿਲੇਗਾ।

ਤੇ ਤੰਦੂਏ ਨੂੰ ਵੀ ਮੁਕਤ ਕੀਤਾ, ਇਸ ਹਾਥੀ ਨੂੰ ਵੀ ਮੁਕਤ ਕੀਤਾ ਤੇ ਦੋਨੋਂ ਭਰਾ ਹੋਤਾ ਤੇ ਬ੍ਰਹਮਾ। ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਸੀ, ਭਗਤੀ ਕਰਦੇ ਸਨ ਪਰ ਮਾਇਆ ਦਾ ਲਾਲਚ ਮਨ ਵਿੱਚ ਹਟਿਆ ਨਹੀਂ ਸੀ, ਇਸੇ ਵਾਸਤੇ ਇਹਨਾਂ ਨੂੰ ਇਤਨਾ ਦੁੱਖ ਭੋਗਣਾ ਪਿਆ। ਔਰ ਜਦ ਭਗਵਾਨ ਮਿਲਿਆ ਤੇ ਫਿਰ ਮੁਕਤੀ ਨੂੰ ਪ੍ਰਾਪਤ ਹੋਇਆ। ਇਸੇ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਜਿੱਥੇ ਇਹਨਾਂ ਦੋਨਾਂ ਭਰਾਵਾਂ ਦਾ ਜ਼ਿਕਰ ਕਰਦੇ ਨੇ ਕਿ ਮਾਇਆ ਪਿੱਛੇ ਸਰਾਪ ਦੇ ਕੇ ਦੋਨਾਂ ਨੇ ਜੋੜਨਾ ਪਾਈਆਂ, ਦੁੱਖ ਭੋਗਿਆ ਪਰ ਫਿਰ ਸਿਮਰਨ ਕੀਤਾ ਤੇ ਭਗਵਾਨ ਨੇ ਇਹਨਾਂ ਦਾ ਪਾਰ ਉਤਾਰਾ ਕੀਤਾ। ਇਸੇ ਸ਼ਬਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੈ। ਭਾਈ ਇਹਨਾਂ ਕਥਾ ਕਹਾਣੀਆਂ ਨੂੰ ਸੁਣ, ਗੁਰੂ ਦੀ ਬਾਣੀ ਇਹ ਕਥਾ ਕਹਾਣੀਆਂ ਤੈਨੂੰ ਦੱਸ ਰਹੀ ਹੈ, ਇਹਨਾਂ ਤੂੰ ਸਿੱਖਿਆ ਲੈ। ਝਗੜਨਾ ਫਿਰ ਮਾਇਆ ਪਿੱਛੇ ਝਗੜਾ, ਪਰ ਮਾਇਆ ਬੜੀ ਮਿੱਠੀ ਹੈ। ਸਾਹਿਬ ਜੀ ਫਰਮਾਉਂਦੇ ਨੇ, ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਗੈਰ ਮਾਇਆ ਬਹੁਤੀ ਕੱਟੀ ਨਹੀਂ ਹੁੰਦੀ, ਤੇ ਜਦ ਇਨਸਾਨ ਮਰਦਾ ਹੈ ਤੇ ਇਹ ਨਾਲ ਵੀ ਨਹੀਂ ਜਾਂਦਾ। ਸਤਿਗੁਰੂ ਜੀ ਫਰਮਾ ਰਹੇ ਨੇ, ਸੁਣ ਇਹ ਬਾਣੀ, ਮਨ ਵਿੱਚ ਪਿਆਰ ਰੱਖ। ਜਿੰਨੀ ਭੱਜ ਨੱਠ ਮਾਇਆ ਵਾਸਤੇ ਕਰਦਾ, ਅਗਰ ਸਿਮਰਨ ਕਰੇ ਤੇ ਸਿਮਰਨ ਸਦਕਾ ਤੇਰੀ ਕਮਾਈ ਵਿੱਚ ਬਰਕਤ ਪਵੇਗੀ। ਇਹ ਮਾਇਆ ਤੇ ਕੁਝ ਵੀ ਨਹੀਂ, ਸਿਮਰਨ ਕਰੇਗਾ ਤੇ ਪਰਮੇਸ਼ਰ ਦੀ ਜੋਤ ਤੇਰੇ ਅੰਦਰ ਜਗ ਜਾਏਗੀ, ਉਹਦੇ ਨਾਮ ਦਾ ਪ੍ਰਕਾਸ਼ ਹੋ ਜਾਏਗਾ ਤੇ ਫਿਰ ਤੂੰ ਜਿੱਧਰ ਵੀ ਦੇਖੇਗਾ ਤੈਨੂੰ ਪਰਮੇਸ਼ਰ ਨਜ਼ਰ ਆਵੇਗਾ। ਇਹਨਾਂ ਭਗਤਾਂ ਦੀ ਤਰ੍ਹਾਂ ਪਰ ਇੱਕ ਵਾਰੀ ਤੂੰ ਵੀ ਕਹਿ ਉੱਠੇਗਾ, ਹੈ ਭਾਈ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਮੈਂ ਵੀ ਪਰਮੇਸ਼ਰ ਦੀ ਕਹਾਣੀ ਨੂੰ ਜਾਣ ਲਿਆ ਕਿ ਇਹ ਸੰਸਾਰ ਪਰਮੇਸ਼ਰ ਦੀ ਬਣਾਈ ਹੋਈ ਖੇਡ ਹੈ, ਪਰਮੇਸ਼ਰ ਦਾ ਅੰਮ੍ਰਿਤ ਦਾ ਬਗੀਚਾ ਹੈ।

ਮਹਾਰਾਜ ਦੇ ਦਰਬਾਰ ਵਿਚ ਤਾਊ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।